0: ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ। ਚਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਅਕਲਾਂ ਭਰਪੂਰ ਹੈ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖੱਤਰੀ ਸ਼ਬਦੰ ਸ਼ੂਰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾ ਕਰਤਾ ਸਰਵ ਸ਼ਬਦੰ ਏਕ ਸ਼ਬਦੰ ਦੇਖੋ ਜਾਣੇ ਭੇਓ ਨਾਨਕ ਤਾਕਾ ਦਾਸ ਹੈ ਸੋ ਨਿਰੰਜਨ ਦੇਵ ਮਹੱਲਾ ਦੂਜਾ।
0: ਏਕ ਕ੍ਰਿਸ਼ਨੰ

ਸ਼ਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾਹੋ, ਜੁਗ ਜੁਗ ਫਿਰ ਵਟਾਈਏ ਜਾਨੀ ਬੁਝੇ ਤਾਹੇ। ਸਤਿਯੁਗ ਰਥ ਸੰਤੋਖ ਕਾ ਧਰਮ ਗ੍ਰਿਥ ਵਾਹੋ, ਤ੍ਰਿਤੀ ਰਥ ਚਿੱਤੇ ਕਾ ਜੁਰ ਗ੍ਰਿਥ ਵਾਹੋ, ਦੁਆਪਰ ਰਥ ਤਪੇ ਕਾ ਸਤ ਗ੍ਰਿਥ ਵਾਹੋ, ਕਲ ਯੁਗ ਰਥਗਨ ਕਾ ਕੂੜ ਗ੍ਰਿਥ ਵਾਹੋ। ਮਹੱਲਾ ਪਹਿਲਾ।

0: ਸ਼ਲੋਕ ਮਹਲਾ ਪਹਿਲਾ ਸਿਮਲ ਰੁਖਸ ਰਾਇਰਾ ਅਤ ਦਿਰਗਤ ਮੁੱਚ ਓਏ ਜਿਆ ਵਿਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ ਮਿਟਤ ਨਿਵੇ ਨਾਨਕਾ ਕੁੰਚ ਗਿਆ ਤਤ ਸਾਕੂ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਪਰ ਕੋ ਨਿਵੇ ਨਾ ਕੋਏ ਤੜਤ ਰਾਜੂ ਤੁਲੀ ਨਿਵੇ ਸੋ ਗੌਰਾ ਹੋਏ ਅਪਰਾਧੀ ਦੁਨਾ ਨਿਵੇ ਚੋ ਹੰਤਾ ਮਿਰਗਾ ਹੈ ਸਿਸ ਨਿਵਾਈਏ ਕਿਆ ਚੀਏ ਚਾਰ ਦੇ ਕਸੂਦੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਵਾਦੰਗ ਸਰਪੂਜ ਸਵਗ ਸਮਾਧਨ

ਮਨ ਬਾਂਦੇ ਰੱਬ ਦੇ ਜਗਦਾ ਸਿਖਰ ਹਰਿਆ ਪਛੋਤਾ।

ਸ਼ਲੋਕ ਮਹੱਲਾ ਪਹਿਲਾ। ਦਇਆ ਕਪਾ ਸੰਤੋਖ ਸੁ ਜਤ ਕੰਢੀ ਸਤ ਵਟ ਇਹ ਜਨਿਉ ਜੀ ਕਾ ਐਤਾ ਪਾਂਡੇ ਕਪ ਨਾ ਹੋ ਟੁੱਟੇ ਨਾ ਮਨ ਲਗੇ ਨਾ ਹੈ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਹੇ ਚੋਕੜ ਮਲਾ ਨਾਇਆ ਬਹਿ ਚੋਕੇ ਪਾਇਆ।

ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕ ਖਾਈ ਹੱਥ ਛੁਰੀ ਜਿਤ ਕਸਾ ਨੀਲ ਵਸਤਰ ਪਰਵਾਨ ਮੇਸ਼ਥਾਲੇ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਵੱਖਰਾ ਖਾਣ ਚੌਕੇ ਉੱਪਰ ਕਿਸ ਨਾ ਜਾਣਾ ਦੇਖਿਆ ਚੌਕਾ

ਸਲੋਕ ਮਹਲਾ ਪਹਿਲਾ ਜੇ ਮੁਹਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਤ ਜਾਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਪੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹੱਲਾ ਪਹਿਲਾ।

0: ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜਿੱਤੇ ਦਾਣੇ ਅਨਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ ਨਾਨਕ ਸੂਤਕ ਏ ਬਣਾ ਤਰੈ ਗਿਆਨ ਉਤਾਰੇ ਤੋਏ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇ ਬਸ ਸੂਤਕ।

ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬਿਠਾਇਆ ਏ। ਸੁੱਚੇ ਅੱਗੇ ਰੱਖੇ ਉਹਨੂੰ ਕੋਈ ਨਾ ਪਿਟਿਓ ਜਾਏ। ਸੁੱਚਾ ਹੋਏ ਕੇ ਜੇਵਿਆ ਲੱਗਾ ਪੜਨ ਸਲੋ ਕੋ ਹੱਥੀ ਜਾਏ ਛੱਟਿਆ ਕਿਸੇ ਹੱਲ ਲਗਾ ਦੋ। ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਪੱਜਵਾ ਪਾਇਆ ਕਿਰਤ ਤਾਂ ਹੋ ਆਪਾ ਕੁਵਿਤ ਪਾਪੀ ਸੋ ਤਨ ਗੱਡਿਆ ਤੁਕਾਂ ਪਈਆਂ ਤਿੱਤ ਜਿੱਤ ਮੁੱਖ ਨਾਮ ਨਾ ਚਰੈ ਬਿਨ ਨਾਵੇਂ ਰਸ ਖਾਏ ਨਾਨਕ ਕਹਿਵੇ ਜਾਣੀਏ ਤਿੱਤ ਮੁੱਖ ਤੁਕਾ ਪਾਏ ਮਹਲਾ ਪਹਿਲਾ।

ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਏ ਮੁਥੁੱਕਾ ਫਿੱਕੇ ਪਾਏ, ਫਿੱਕਾ ਮੁਰਖਾ ਖੀਏ ਪਾਣਾ ਲਏ ਸਜਾਏ ਮਹੱਲਾ ਪਹਿਲਾ।

ਸਲੋਕ ਮਹੱਲਾ ਤੁਜਾ ਏਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ ਨਾਨਕਾ ਸਕੰਡੀਏ ਸਦਈ ਰੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ਕੀ ਉਹਨੇ ਆਖੀਏ ਜੇ ਲਿਖੇ ਵਰਤੇ ਸੋਏ ਮਹੱਲਾ ਤੁਜਾ।

ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਰ। ਸਾਹਿਬ ਸੇਤੀ ਹੁਕਮ ਨਾ ਚੱਲੇ, ਕਹੀ ਬਣੇ ਅਰਦਾਸ। ਕੂੜ ਕਮਾਣੇ ਕੂੜੋ ਹੋਵੇ, ਨਾਨਕ ਸਿਫਤ ਵਿਗਾਸ ਮਹਲਾ।

ਇਕਨੀ ਨੀ ਦੁੱਧ ਸਮਾਈਏ, ਇਕਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਚੜੇ, ਇੱਕ ਨਿਹਾਲੀ ਪੈਸਵਨ ਇੱਕ ਉਪਰਨ ਖੜੇ, ਤੇ ਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ।

श्री वाहे गुरु साहेब जी।

ਵਡਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸੁਆਮੀ ਅੰਤਰਜਾਮੀ।

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 576 ਦੇ ਉੱਪਰ ਚਾਰ ਪਦਿਆਂ ਦੇ ਰੂਪ ਵਿੱਚ ਇਹ ਪਾਵਨ ਬਚਨ ਸੁਭਾਇਮਾਨ ਹੈ, ਜਿਨ੍ਹਾਂ ਵਿੱਚੋਂ ਪਹਿਲੇ ਦੋ ਪਦਿਆਂ ਦਾ ਪਾਠ ਆਪਾਂ ਸੰਗਤੀ ਰੂਪ ਦੇ ਵਿੱਚ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਬਚਨ ਰਾਹੀਂ ਜੋ ਉਪਦੇਸ਼ ਬਖਸ਼ਿਆ ਉਹਦੇ ਵਿੱਚ ਗੁਰੂ ਸਾਹਿਬ ਨੇ ਉਸੇ ਪ੍ਰਕਰਨ ਦੇ ਤਹਿਤ ਨਾ ਜਿਹੜਾ ਦੇਹ ਰੂਪੀ ਘੋੜੀ ਦੇ ਰੂਪ ਵਿੱਚ ਸਤਿਗੁਰੂ ਨੇ ਉਸੇ ਬਾਣੀ ਦੇ ਸਿਰਲੇਖ ਹੇਠ ਘੋੜੀਆਂ ਦੇ ਬਾਣੀ ਦੇ ਸਿਰਲੇਖ ਹੇਠ ਦੂਸਰਾ ਸ਼ਬਦ ਹੈ ਜੋ ਅੱਜ ਸਾਨੂੰ ਬਖਸ਼ਿਆ। ਮਾਲਕ ਕਹਿੰਦੇ ਵੀ ਦੇਹ ਜਿਹੜੀ ਹੈ ਇਹ ਤੇਜਨੜੀ ਹੈ, ਜਿਹੜਾ ਕੱਲ ਬਚਨ ਵਿਚਾਰਿਆ ਉਹਦੇ 'ਚ ਤੇਜਨ ਸ਼ਬਦ ਵਰਤਿਆ, ਅੱਜ ਤੇਜਨੜੀ। ਹਰ ਨਵ ਰੰਗੀਆ ਰਾਮ, ਇਹ ਜਿਹੜੀ ਦੇਹੀ ਰੂਪ ਤੇਜਨ ਹੈ ਨਾ, ਗੁਰੂ ਸਾਹਿਬ ਕਹਿੰਦੇ ਵੀ ਇਹ ਅਕਾਲ ਪੁਰਖ ਪਰਮੇਸ਼ਵਰ ਦੇ ਨਵੇਂ ਰੰਗ ਦੇ ਵਿੱਚ ਰੰਗੀ ਹੋਈ ਸੋਹਣੀ ਦੇਹੀ ਜਿਹੜੀ ਨਾ ਇਹ ਸੋਹਣੀ ਘੋੜੀ ਹੈ ਜਿਹੜੀ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗੀ ਹੋਈ ਹੈ। ਇੱਦਾਂ ਕਹਿ ਲਓ ਵੀ ਜਿਹੜੀ ਉਹਦੇ ਨਾਮ ਰੰਗ ਵਿੱਚ ਰੰਗੀ ਜਾਵੇ ਦੇਹੀ, ਉਹ ਦੇਹੀ ਚੰਗੀ ਬਣ ਜਾਂਦੀ ਹੈ, ਸੋਹਣੀ ਬਣ ਜਾਂਦੀ ਹੈ, ਉਹ ਦੇਹੀ ਸੁਹੱਪਣ ਵਾਲੀ ਹੋ ਜਾਂਦੀ। ਔਰ ਇਹ ਜਿਹੜੀ ਉਹਦੇ ਨਾਮ ਰੰਗ ਵਿੱਚ ਜੁੜੀ ਹੈ ਇਹ ਦਿਨ ਰਾਤ ਕੀ ਕਰਦੀ ਹੈ, ਗੁਰੂ ਕੋਲੋਂ ਗੁਰ ਗਿਆਨ, ਗੁਰੂ ਹਰ ਮੰਗੀ ਆਰਾਮ, ਗੁਰੂ ਦੇ ਕੋਲੋਂ ਗਿਆਨ ਮੰਗਦੀ ਹੈ, ਰੱਬ ਦਾ ਗਿਆਨ ਮੰਗਦੀ ਹੈ। ਔਰ ਰੱਬ ਦੇ ਗਿਆਨ ਦੇ ਨਾਲ ਨਾਲ ਉਸ ਅਕਾਲ ਪੁਰਖ ਪਰਮੇਸ਼ਵਰ ਦਾ ਮਿਲਾਪ ਵੀ ਮੰਗਦੀ ਹੈ। ਹੁਣ ਜਿਹੜਾ ਇਹਦਾ ਫਰਜ਼ ਹੈ ਇਹਨੂੰ ਨਿਭਾਉਣਾ ਤਾਂ ਪਏਗਾ ਹੀ ਨਾ ਜੀ। ਜਿਵੇਂ ਆਪਾਂ ਵਿਚਾਰਦੇ ਆਏ ਹਾਂ ਵੀ ਦੇਹੀ ਨੇ ਸਫ਼ਰ ਤੈਅ ਕਰਨਾ ਹੈ, ਅਤੇ ਹੁਣ ਜਿਹੜਾ ਸਫ਼ਰ ਤੈਅ ਕਰਨਾ ਉਹ ਤਾਂ ਤੈਅ ਕਰਵਾਉਣ ਵਾਲੇ ਨੂੰ ਚਾਹੀਦਾ ਨਾ ਵੀ ਮੈਂ ਇਹਦੇ ਕੋਲੋਂ ਤੈਅ ਸਫ਼ਰ ਤੈਅ ਕਿੱਦਾਂ ਕਰਵਾਉਣਾ, ਇਹਦੇ 'ਤੇ ਸਵਾਰ ਹੋ ਕੇ ਸਫ਼ਰ ਕਿਵੇਂ ਤੈਅ ਕਰਨਾ। ਦੇਹੀ ਤੇ ਸਾਧਨ ਹੈ, ਸਾਧਨ ਨੇ ਆਪੇ ਨਹੀਂ ਤੁਰਨਾ, ਸਾਧਨ ਤੇ ਤੋਰਨਾ ਪਏਗਾ। ਸਾਧਨ ਆਪ ਕਿਵੇਂ ਤੁਰੇਗਾ, ਉਹਨੂੰ ਤੇ ਜਿਹੜੀ ਥਾਂ ਦੇ ਉੱਤੇ ਖਿਲਾਰਤਾ ਉਹਨੇ ਖੜੋਤੇ ਰਹਿਣਾ, ਜਿਹੜੀ ਥਾਂ 'ਤੇ ਉਹਨੂੰ ਬਿਠਾਤਾ ਉਹਨੇ ਬੈਠੇ ਰਹਿ ਜਾਣਾ, ਜਿੱਥੋਂ ਉਹਨੂੰ ਤੋਰ ਲਾਂਗੇ ਉਹਨੇ ਤੁਰ ਪੈਣਾ। ਦੇਹੀ ਦੀ ਦਸ਼ਾ ਤਾਂ ਇਹੀ ਹੈ ਨਾ, ਆਪਣੀ ਮਰਜ਼ੀ ਨਾਲ ਬਹਿ ਨਹੀਂ ਮਰਜ਼ੀ ਨਾਲ ਉੱਠ ਨਹੀਂ ਸਕਦੀ, ਆਪਣੀ ਮਰਜ਼ੀ ਦੇ ਨਾਲ ਤੁਰ ਨਹੀਂ ਸਕਦੀ, ਇਹਨੂੰ ਤੋਰ ਰਿਹਾ ਨਾ ਕੋਈ। ਹੁਣ ਉਹ ਜਿਹੜਾ ਤੋਰਨ ਵਾਲਾ ਹੈ ਉਹ ਕਿਹੜੇ ਰਾਹ 'ਤੇ ਤੋਰਦਾ ਇਹ ਉਹਦੇ ਉੱਤੇ ਨਿਰਭਰ ਕਰਦਾ। ਹੁਣ ਤੋਰਨਾ ਕਿੰਨੇ ਹੈ, ਮਨ ਨੇ, ਦੇਹੀ ਰੂਪ ਘੋੜੀ ਦੇ ਉੱਤੇ ਅਸਵਾਰ ਕੌਣ ਹੈ, ਮਨ, ਮਨ ਘੋੜ ਸਵਾਰ ਬਣਿਆ ਹੋਇਆ। ਹੁਣ ਉਹਨੇ ਇਸ ਘੋੜੀ ਨੂੰ ਜਾਂ ਘੋੜਾ ਸ਼ਬਦ ਵਰਤ ਲਓ, ਉਹਨੇ ਕਿਹੜੇ ਪਾਸੇ ਲੈ ਕੇ ਜਾਣਾ ਇਹ ਮਨ ਉੱਤੇ ਨਿਰਭਰ ਕਰਦਾ, ਮਨ ਦੀ ਵਿਚਾਰ ਕਿੱਦਾਂ ਦੀ ਹੈ। ਮਨ ਸੁੱਤਾ ਹੋਇਆ, ਮਨ ਗਫਲਤ ਵਿੱਚ ਹੈ, ਗਫਲਤਾ ਵਿੱਚ ਹੈ। ਗੁਰੂ ਸਾਹਿਬ ਨੇ ਪਹਿਲਾਂ ਮਨ ਸੁਚੇਤ ਕੀਤਾ, ਪਹਿਲਾਂ ਭਾਈ ਮਨ ਸੁਚੇਤ ਕਰ, ਜਾਗ ਰੇ ਮਨ ਜਾਗਣ ਹਾਰੇ,
ਕਹਾ ਗਾਫਲ ਸੋਇਆ, ਕਿਹੜੀ ਗਫਲਤ ਦੀ ਨੀਂਦ, ਮਨ ਨੂੰ ਸੁਚੇਤ ਕੀਤਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵੀ ਦੇਹੀ ਜਿਹੜੀ ਹੈ ਇਹ ਇੱਕ ਸੋਹਣੀ ਘੋੜੀ ਹੈ, ਇਹਦੇ ਉੱਤੇ ਅਸਵਾਰ ਹੋ ਕੇ ਸਫ਼ਰ ਤੈਅ ਕਰਨਾ, ਅਸਵਾਰੀ ਕਰਨੀ ਮੰਨਣੇ ਹੈ। ਹੁਣ ਜੇ ਤਾਂ ਮਨ ਸਾਡਾ ਸੁਚੇਤ ਹੈ, ਚੰਗਾ ਹੈ, ਚੰਗੀ ਵਿਚਾਰ ਹੈ ਸਾਡੇ ਕੋਲ, ਫਿਰ ਤਾਂ ਇਹੀ ਘੋੜੀ ਜਿਹੜੀ ਹੈ ਇਹ ਦੇਹ ਰੂਪੀ ਘੋੜੀ ਰਿਣਤਾ ਪ੍ਰਤੀ ਰੱਬ ਜੀ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ। ਫਿਰ ਉਹਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਮਾਰਗ ਵੀ ਉਹ ਪੁੱਛਦੀ ਹੈ ਜਿਹੜੇ ਮਾਰਗ ਉੱਤੇ ਜਾਣ ਦਾ ਇਹਦਾ ਫਰਜ਼ ਬਣਦਾ। ਗੁਰੂ ਕੋਲੋਂ ਕੀ ਪੁੱਛਦੀ ਹੈ? ਗੁਰੂ ਦੇ ਕੋਲੋਂ ਗੁਰ ਗਿਆਨ, ਗੁਰੂ ਹਰ ਮੰਗੀਆ ਰਾਮ, ਉਹਦੇ ਕੋਲੋਂ ਅਕਾਲ ਪੁਰਖ ਦਾ ਹੀ ਗਿਆਨ ਮੰਗਿਆ, ਅਕਾਲ ਪੁਰਖ ਨੂੰ ਹੀ ਮੰਗਿਆ ਵੀ ਭਾਈ ਮੇਰਾ ਮਨ ਹੁਣ ਇਸ ਦੇਹੀ ਰੂਪ ਘੋੜੀ 'ਤੇ ਅਸਵਾਰ ਹੋਇਆ, ਉਹਨੇ ਹੁਣ ਇਹਨੂੰ ਤੋਰਨਾ ਹੈ, ਇਹਨੂੰ ਲੈ ਕੇ ਜਾਣਾ ਹੈ, ਅਤੇ ਇਹਨੂੰ ਲੈ ਕੇ ਜਾਣ ਵਾਸਤੇ ਮਨ ਜਿਹੜਾ ਉਹ ਰਾਹ ਪੁੱਛਦਾ, ਮਾਰਗ ਪੁੱਛਦਾ ਵੀ ਹੁਣ ਮੈਂ ਕਿਹੜੇ ਮਾਰਗ ਦੇ ਉੱਤੇ ਕਿਹੜੇ ਰਾਹ

ਉਸ ਅਕਾਲ ਦੇ ਮਿਲਾਪ ਦਾ ਸਾਧਨ ਪੁੱਛਦਾ ਹੈ, ਮਿਲਣਾ ਕਿਵੇਂ ਹੈ। ਹੁਣ ਸਾਰੇ ਜੇ ਆਪਾਂ ਸ਼ਬਦ ਦਾ ਪ੍ਰਕਰਨ ਵੇਖਾਂਗੇ ਤੇ ਇਸ ਸ਼ਬਦ ਦੇ ਪ੍ਰਕਰਨ ਵਿੱਚ ਮਾਲਕ ਪਾਤਸ਼ਾਹ ਤੇ ਆਖਰ ਇਹ ਵੀ ਇਹਦੇ ਨਾਲ ਭਾਈ ਤੁਸੀਂ ਸਫ਼ਰ ਤੈਅ ਕਰਕੇ ਤੇ ਉਹਦੇ ਨਾਲ ਉਹਦੇ ਵਿੱਚ ਮਿਲ ਜਾਣਾ, ਅਕਾਲ ਪੁਰਖ ਵਿੱਚ ਮਿਲ ਜਾਣਾ, ਉਹਦੇ 'ਚ ਲੀਨ ਹੋ ਜਾਣਾ। ਹੁਣ ਉਹਦੇ ਵਿੱਚ ਲੀਨ ਹੋਣ ਵਾਸਤੇ ਫਿਰ ਮਾਰਗ ਪੁੱਛਿਆ, ਉਹਦੇ ਵਿੱਚ ਲੀਨ ਹੋਣ ਵਾਸਤੇ ਉਹਦੇ ਕੋਲੋਂ ਸੁਚੇਤਤਾ ਲਈ, ਉਹਦੇ ਵਿੱਚ ਹੀ ਲੀਨ ਹੋਣ ਵਾਸਤੇ ਉਹਦੇ ਕੋਲੋਂ ਗਿਆਨ ਲਿਆ। ਇਹ ਸਾਰਾ ਕੁਝ ਉਹਦੇ ਕੋਲੋਂ ਮਿਲਿਆ, ਗੁਰੂ ਦੇ ਕੋਲੋਂ। ਗੁਰੂ ਨੇ ਹੀ ਮਾਰਗ ਦੱਸਣਾ, ਗੁਰੂ ਨੇ ਹੀ ਮਾਰਗ ਦਰਸ਼ਕ ਕਰਨਾ, ਗੁਰੂ ਹੀ ਸਾਥੀ ਬਣ ਕੇ ਮਾਰਗ ਉੱਤੇ ਤੁਰਦਾ ਵੀ ਹੈ, ਆਪ ਹੀ ਗੁਰੂ ਸਹਾਇਕ ਹੁੰਦਾ। ਬਸ ਮਨ ਨੂੰ ਇਸ ਵਿਚਾਰ ਦੇ ਵਿੱਚ ਲਾਉਣਾ ਪਏਗਾ ਕਿ ਮਨ ਕਿਸੇ ਮੰਦੇ ਰਾਹ ਅਤੇ ਮੰਦੇ ਮਾਰਗ 'ਤੇ ਨਾ ਤੁਰੇ, ਮੰਦੀ ਵਿਚਾਰ ਨੂੰ ਧਾਰਨ ਨਾ ਕਰੇ। ਚੰਗੀ ਵਿਚਾਰ ਨੂੰ ਜਦੋਂ ਮਨ ਧਾਰਨ ਕਰਕੇ ਚੱਲੇਗਾ, ਉਸ ਵਕਤ ਫਿਰ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਇਹਦਾ ਮਿਲਾਪ ਗੁਰੂ ਆਪ ਕਿਰਪਾ ਕਰਕੇ ਇਹਨੂੰ ਬਖਸ਼ਦਾ ਹੈ, ਫਿਰ ਇਹਦਾ ਮੇਲ ਬਣਦਾ ਹੈ। ਇਸ ਤਰ੍ਹਾਂ ਜੀ ਗੁਰੂ ਸਾਹਿਬ ਨੇ ਅੱਜ ਸ਼ਬਦ ਦੀ ਆਰੰਭਤਾ ਕਰਦਿਆਂ ਅਤੇ ਮਾਲਕ ਕਹਿੰਦੇ ਭਾਈ ਦੇ ਜਿਹੜੀ ਹੈ ਇਹ ਸੋਹਣੀ ਸੋਹਣਾ ਸਰੀਰ ਸੋਹਣੀ ਕਾਇਆ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਰੰਗ ਦਾ ਨਿਤਾ ਪ੍ਰਤੀ ਰਸ ਮਾਣਦੀ ਹੈ, ਅਤੇ ਰਸ ਮਾਨਣ ਵਾਲੀ ਇਹੀ ਦੇਹੀ ਫਿਰ ਗੁਰੂ ਅੱਗੇ ਹੱਥ ਜੋੜ ਜੋੜ ਕੇ ਗੁਰੂ ਦੇ ਕੋਲੋਂ ਅਕਾਲ ਦਾ ਗਿਆਨ, ਉਹਦੇ ਗਿਆਨ ਦੇ ਨਾਲ ਨਾਲ ਉਸ ਅਕਾਲ ਦਾ ਮਿਲਾਪ ਵੀ ਇਹੀ ਦੇਹੀ ਮੰਗਦੀ ਹੈ ਵੀ ਮੈਨੂੰ ਮੇਰੇ ਪਰਮੇਸ਼ਰ ਦਾ ਮੇਲ ਹੋਵੇ, ਉਸ ਅਕਾਲ ਦੇ ਨਾਲ ਮੇਰਾ ਮਿਲਾਪ ਬਣੇ, ਅਤੇ ਦਿਨ ਰਾਤ ਇਹ ਫਿਰ ਰਜ਼ੋਈਆਂ ਕਰਦੀ ਹੈ।

ਫਿਰ ਗਿਆਨ ਮੰਗੀ ਹਰ ਕਥਾ ਚੰਗੀ। ਗੁਰੂ ਕੋਲੋਂ ਕੀ ਮੰਗਿਆ? ਗਿਆਨ। ਗੁਰੂ ਕੋਲੋਂ ਮਿਲਿਆ ਕੀ? ਜੋ ਮੰਗਿਆ ਉਹ ਮਿਲਿਆ। ਉਹਦੇ ਘਰ ਦੀ ਵਡਿਆਈ ਮੰਗੀ, ਉਹਨੇ ਉਹਦੇ ਘਰ ਦੀ ਵਡਿਆਈ ਸਾਡੀ ਝੋਲੀ 'ਚ ਪਾਈ। ਗੁਰੂ ਦੇ ਕੋਲੋਂ ਮੰਗ ਮੰਗੀ ਹਰ ਕਥਾ ਚੰਗੀ। ਹੁਣ ਰੱਬ ਦੇ ਘਰ ਦੀ ਵਿਚਾਰ ਗੁਰੂ ਨੇ ਬਖਸ਼ੀ। ਫਿਰ ਜਦੋਂ ਰੱਬ ਦੇ ਘਰ ਦੀ ਵਿਚਾਰ ਬਖਸ਼ੀ, ਹਰ ਨਾਮ ਗਤ ਮਿਤ ਜਾਣੀਆਂ, ਰੱਬ ਦੇ ਨਾਮ ਦੇ ਨਾਲ ਫਿਰ ਕੀ ਹਰੀ ਦੀ ਗਤ, ਹਰੀ ਦੀ ਮਿਤ, ਭਾਵ ਅਕਾਲ ਪੁਰਖ ਪਰਮੇਸ਼ਵਰ ਦੀ ਵਡਿਆਈ ਕਰਨ ਦੀ ਜਾਚ ਆ ਗਈ। ਗੁਰੂ ਕੋਲੋਂ ਗਿਆਨ ਮੰਗਿਆ, ਗਿਆਨ ਦੇ ਸਦਕਾ ਕੀ ਮਿਲਿਆ? ਗਿਆਨ ਖੰਡ ਕਾ ਇਹੋ ਧਰਮ। ਹੁਣ ਜਦੋਂ ਗਿਆਨ ਖੰਡ ਦੀ ਗੱਲ ਹੋਈ ਤੇ ਮਾਲਕ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ਼, ਕਿਤੇ ਬਰਮੇ ਘਾੜਤ ਘੜੀਆਂ ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ, ਕਿਤੇ ਕਿਤੇ ਧੂਪ ਦੇਸ਼, ਕਿਤੇ ਇੰਦ ਚੰਦ ਸੂਰ, ਕਿਤੇ ਕਿਤੇ ਮੰਡਲ ਦੇਸ਼, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ਼, ਕਿਤੇ ਦੇਵ ਦਾਨਵ ਮੁੰਨ, ਕਿਤੇ ਕਿਤੇ ਰਤਨ ਸਮੁੰਦ, ਕੇਤੀਆਂ ਖਾਣੀ ਕੇਤੀਆਂ ਬਾਣੀ, ਕਿਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕਿਤੇ ਨਾਨਕ ਅੰਤ ਨਾ ਅੰਤ। ਹੁਣ ਇੱਥੇ ਗਿਆਨ ਪ੍ਰਚੰਡਤ ਰੂਪ ਵਿੱਚ ਹੈ। ਜਦੋਂ ਗੁਰੂ ਦੇ ਕੋਲੋਂ ਅਕਾਲ ਦਾ ਗਿਆਨ ਮੰਗਿਆ, ਹੁਣ ਵੇਖੋ ਗੁਰੂ ਕੋਲੋਂ ਅਕਾਲ ਦਾ ਗਿਆਨ ਮੰਗਿਆ ਤੇ ਗੁਰੂ ਨੇ ਕਿਹਾ ਭਾਈ ਕੋਈ ਮਿਣਤੀ ਨਹੀਂ ਹੈ, ਕਿਸੇ ਰੂਪ ਵਿੱਚ ਵੀ ਮਿਣਤੀ ਨਹੀਂ ਹੈ। ਜਦਕਿ ਸੰਸਾਰ ਜਿਹੜਾ ਉਹ ਮਿਣਤੀਆਂ ਗਿਣਤੀਆਂ ਕਰਦਾ ਕਰਦਾ ਅਕਾਲ ਪੁਰਖ ਦੇ ਵੀ ਅੰਦਾਜ਼ੇ ਲਾਈ ਬੈਠਾ ਨਾ, ਰੱਬ ਦੇ ਅੰਦਾਜ਼ੇ ਵੀ ਆਪਦੇ ਹਿਸਾਬ ਨਾਲ ਹੀ ਮੂਰਤਾਂ ਵੀ ਬਣਾਈ ਬੈਠਾ, ਆਪਦੇ ਹਿਸਾਬ ਨਾਲ ਉਹਨੂੰ ਸਥਾਪਿਤ ਵੀ ਕਰੀ ਜਾਂਦਾ, ਆਪਣੇ ਹਿਸਾਬ ਨਾਲ ਉਹਨੂੰ ਵਿਸਰਜਿਤ ਵੀ ਕਰੀ ਜਾਂਦਾ, ਸਾਰਾ ਕੁਛ ਮਨੁੱਖ ਹੀ ਕਰ ਰਿਹਾ। ਕਹਿੰਦੇ ਮੈਂ ਗੁਰੂ ਦੇ ਕੋਲੋਂ ਉਹਦੀ ਵਿਚਾਰ ਨੂੰ ਮੰਗਿਆ, ਗਿਆਨ ਮੰਗੀ ਹਰ ਕਥਾ ਚੰਗੀ। ਮੈਂ ਉਹਦੇ ਕੋਲ ਹੱਥ ਜੋੜ ਕੇ ਮਾਲਕ ਜੀਓ

ਕਿਰਪਾ ਕਰੋ ਮੇਰੀ ਝੋਲੀ ਵਿੱਚ ਉਹਦੀ ਵਡਿਆਈ ਦੀ ਦਾਤ ਪਾਓ, ਉਹਦੀ ਸ਼ੋਭਾ ਦੀ ਦਾਤ ਪਾਓ। ਜਦੋਂ ਉਹਦੀ ਸ਼ੋਭਾ ਦੀ ਦਾਤ ਮੰਗੀ ਫਿਰ ਕਹਿੰਦੇ ਹਰ ਨਾਮ ਗਤ ਮਿਤ ਜਾਣੀ ਆ, ਫਿਰ ਉਹਦੇ ਨਾਮ ਦੀ ਬਰਕਤ ਸਦਕਾ, ਇੱਦਾਂ ਕਹਿ ਲਓ ਗੁਰੂ ਦੀ ਬਖਸ਼ਿਸ਼ ਦੇ ਸਦਕਾ, ਫਿਰ ਅਕਾਲ ਪੁਰਖ ਪਰਮੇਸ਼ਵਰ ਦੀ ਵਡਿਆਈ ਨੂੰ ਸਮਝਿਆ, ਉਹਦੀ ਵਡਿਆਈ ਨੂੰ ਜਾਣਿਆ, ਗੁਰੂ ਨੇ ਆਪ ਸਮਝਾਇਆ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋੜ ਆਨੰਦ। ਹੁਣ ਜਦੋਂ ਗਿਆਨ ਪ੍ਰਚੰਡਤ ਹੋਏਗਾ, ਜਦੋਂ ਗਿਆਨ ਮੰਗਿਆ ਗਿਆਨ ਮਿਲਿਆ, ਉਹ ਗਿਆਨ ਵਿੱਚ ਵਾਧਾ ਹੋਇਆ, ਫਿਰ ਜਿਵੇਂ ਜਿਵੇਂ ਵਾਧਾ ਹੋਈ ਜਾਂਦਾ ਤਿਵੇਂ ਤਿਵੇਂ ਵਿਸ਼ਾਲ ਹੋਈ ਜਾਂਦਾ ਨਾ ਜੀ ਮਨੁੱਖ, ਮਨੁੱਖ ਦੀ ਵਿਚਾਰ ਵਿਸ਼ਾਲ ਹੋਈ ਜਾਂਦੀ, ਮਨੁੱਖ ਦੀ ਮਤ ਵਿਸ਼ਾਲ ਹੋਈ ਜਾਂਦੀ, ਇਹਦੀ ਸੋਚ ਵਿਸ਼ਾਲ ਹੋਈ ਜਾਂਦੀ, ਫਿਰ ਸੌੜੀ ਸੋਚ ਦਾ ਮਾਲਕ ਨਹੀਂ ਨਾ ਰਹਿ ਜਾਂਦਾ, ਫਿਰ ਵਿਸ਼ਾਲ ਸੋਚ ਦਾ। ਜਿਵੇਂ ਜਿਵੇਂ ਸਾਡੀ ਸੋਚ ਵਿਸ਼ਾਲ ਹੋਏਗੀ ਨਾ ਜੀ, ਉਵੇਂ ਉਵੇਂ ਅਕਾਲ ਪੁਰਖ ਪਰਮੇਸ਼ਵਰ ਦਾ ਵਿਸ਼ਾਲ ਸਰੂਪ ਸਾਨੂੰ ਸਮਝ ਆਉਂਦਾ ਜਾਏਗਾ। ਅਤੇ ਜਿੰਨਾ ਚਿਰ ਅਸੀਂ ਸੌੜੀ ਸੋਚ ਦੇ ਮਾਲਕ ਹਾਂ ਛੋਟੀ, ਉਨ੍ਹਾਂ ਚਿਰ ਤਾਂ ਅਸੀਂ ਰੱਬ ਵੀ ਛੋਟਾ ਬਣਾਇਆ ਹੋਇਆ, ਉਹਨੂੰ ਵੀ ਅਸੀਂ ਆਪਣੀ ਮਰਜ਼ੀ ਨਾਲ ਬਣਾ ਲੈਂਦੇ, ਆਪਣੀ ਮਰਜ਼ੀ ਨਾਲ ਢਾਲ ਲੈਂਦੇ, ਆਪਣੀ ਮਰਜ਼ੀ ਨਾਲ ਲੈ ਆਉਂਦੇ, ਆਪਣੀ ਮਰਜ਼ੀ ਨਾਲ ਛੱਡ ਆਉਂਦੇ, ਅਸੀਂ ਉਹਨੂੰ ਉਸ ਰੂਪ 'ਚ ਬਣਾ। ਜਦੋਂ ਅਸੀਂ ਆਪਣੀ ਮਤ ਨੂੰ ਵਿਸ਼ਾਲ ਕਰਾਂਗੇ ਫਿਰ ਉਹ ਵਿਸ਼ਾਲ ਹੈ, ਬੇਅੰਤ ਹੈ, ਫਿਰ ਉਸ ਬੇਅੰਤ ਨੂੰ ਅਸੀਂ ਆਪਣੀ ਮਰਜ਼ੀ ਨਾਲ ਥੋੜ੍ਹੀ ਚਲਾ ਸਕਦੇ ਹਾਂ ਵੀ ਮੈਂ ਚਾਹਵਾਂ ਤੂੰ ਬਣ ਜੇ, ਮੈਂ ਚਾਹਵਾਂ ਤੂੰ ਢਹਿ ਜੇ, ਮੈਂ ਚਾਹਵਾਂ ਤੂੰ ਸੁਚੇ ਜਿਹੜਾ ਤੂੰ ਮੈਨੂੰ ਮਿਲ ਜਾਏ, ਮੈਂ ਚਾਹਵਾਂ ਤੇ ਤੈਨੂੰ ਜਦੋਂ ਮਰਜ਼ੀ ਮੈਂ ਛੱਡ ਕੇ ਆ ਜਾਂ। ਨਹੀਂ, ਜਦੋਂ ਸਾਡੀ ਸੋਚ ਵਿਸਤ੍ਰਿਤ ਹੋਏਗੀ, ਵਿਸਥਾਰ ਹੋਏਗਾ, ਫਿਰ ਪਤਾ ਲੱਗੇਗਾ ਉਹ ਸੰਸਾਰ ਨੂੰ ਚਲਾਉਣ ਵਾਲਾ ਹੈ ਉਹ, ਨਾ ਕਿ ਸੰਸਾਰ ਦੀ ਮਰਜ਼ੀ ਨਾਲ ਚੱਲਣ ਵਾਲਾ। ਉਹ ਸੰਸਾਰ ਨੂੰ ਆਪਣੀ ਮਰਜ਼ੀ ਨਾਲ ਚਲਾਉਂਦਾ, ਸੰਸਾਰ ਸਾਰਾ ਮਿਲ ਕੇ ਵੀ ਰੱਬ ਨੂੰ ਆਪਣੀ ਮਰਜ਼ੀ ਨਾਲ ਨਹੀਂ ਚਲਾ ਸਕਦਾ, ਜਦਕਿ ਸਾਰੇ ਸੰਸਾਰ ਨੂੰ ਉਹ ਆਪਣੀ ਮੌਜ ਆਪਣੀ ਮਰਜ਼ੀ ਵਿੱਚ ਤੋਰਦਾ, ਆਪਣੀ ਮਰਜ਼ੀ ਵਿੱਚ ਚਲਾਉਂਦਾ। ਗੁਰ ਗਿਆਨ ਗੁਰੂ ਹਰ ਮੰਗੀ ਆ ਰਾਮ, ਗਿਆਨ ਮੰਗੀ ਹਰ ਕਥਾ ਚੰਗੀ, ਹਰ ਨਾਮ ਗਤ ਮਿਤ ਜਾਣੀ ਆ। ਗਿਆਨ ਦੇ ਰਾਹੀਂ ਗਤ ਅਤੇ ਮਿਤ ਨੂੰ ਜਾਣਿਆ, ਜੋ ਗਿਆਨ ਗੁਰੂ ਨੇ ਬਖਸ਼ਿਆ ਉਹਦੇ ਰਾਹੀਂ ਅਕਾਲ ਪੁਰਖ ਪਰਮੇਸ਼ਵਰ ਦੀ ਵਡਿਆਈ ਦੀ ਸੋਝੀ ਮਿਲੀ, ਸ਼ੋਭਾ ਮਿਲੀ। ਫਿਰ ਕਹਿੰਦੇ ਜਦੋਂ ਉਹਨੇ ਵਡਿਆਈ ਬਖਸ਼ਤੀ, ਹੁਣ ਸਭ ਜਨਮ ਸਫਲ ਉਹ ਕੀਆ ਕਰਤਾ। ਜਨਮ ਸਫਲ ਕਿਹਨੇ ਕੀਤਾ? ਕਰਤੇ ਨੇ। ਹਰ ਰਾਮ ਨਾਮ ਵਿਖਾਣੀਆ, ਕਹਿੰਦੇ ਹੁਣ ਜਿਵੇਂ ਜਿਵੇਂ ਮੈਂ ਗੁਰੂ ਕੋਲੋਂ ਨਾਮ ਲੈ ਕੇ ਉਹਨੂੰ ਜਪਦਾ ਹਾਂ, ਜਿਵੇਂ ਜਿਵੇਂ ਜਪਦਾ ਉਵੇਂ ਉਵੇਂ ਮੈਂ ਮੁਕਤੀ ਦੇ ਰਾਹ 'ਤੇ ਤੁਰਿਆ ਜਾਂਦਾ, ਮੈਂ ਜੀਵਨ ਸਫਲ ਵਾਲੇ ਹੈ ਨਾ, ਜੀਵਨ ਦੀ ਸਫਲਤਾ ਵਾਲੇ ਰਾਹ 'ਤੇ ਤੁਰਿਆ ਜਾਂਦਾ। ਗੁਰੂ ਕੋਲੋਂ ਮੰਗਿਆ ਵੀ ਅਕਾਲ ਦਾ ਮਿਲਾਪ ਹੈ, ਗੁਰੂ ਨੇ ਮਿਲਾਪ ਦਾ ਸਾਧਨ ਦੱਸਤਾ ਵੀ ਉਹਦੀ ਬੰਦਗੀ ਵਿੱਚ ਜੁੜ ਜਾ, ਉਹਦੇ ਸਿਮਰਨ ਵਿੱਚ ਜੁੜ ਜਾ। ਜਦੋਂ ਉਹਦੀ ਬੰਦਗੀ ਉਹਦੇ ਸਿਰ ਜਿਹੜਾ ਉਹਦੇ ਚਿੰਤਨ ਵਿੱਚ ਜੁੜਿਆ, ਉਹਦੇ ਸਿਮਰਨ ਵਿੱਚ ਜੁੜਿਆ ਨਾ ਇਹ ਮਨੁੱਖ, ਤਿਵੇਂ ਤਿਵੇਂ ਫਿਰ ਇਹਨੂੰ ਰਸ ਆਉਣ ਲੱਗਦਾ, ਜਿਵੇਂ ਜਿਵੇਂ ਜੁੜਦਾ ਹੈ। ਜਿੰਨੀ ਜ਼ਿਆਦਾ ਸਾਡੀ ਨਾਮ ਦੇ ਨਾਲ ਸਾਂਝ ਬਣਦੀ ਜਾਏਗੀ, ਜਿੰਨੀ ਜ਼ਿਆਦਾ, ਓਨਾ ਹੀ ਅਸੀਂ ਉਹਦੀ ਵਡਿਆਈ ਵਾਲੇ ਮਾਰਗ ਦੇ ਪਾਂਧੀ ਬਣਦੇ ਜਾਵਾਂਗੇ, ਓਨਾ ਹੀ ਉਸ ਰਾਹ 'ਤੇ ਅਸੀਂ ਤੁਰਦੇ ਜਾਵਾਂਗੇ। ਔਰ ਜਿਵੇਂ ਜਿਵੇਂ ਉਹਦੀ ਬੰਦਗੀ ਵਿੱਚ ਜੁੜਾਂਗੇ, ਤਿਵੇਂ ਤਿਵੇਂ ਜੀਵਨ ਦੀ ਸਫਲਤਾ ਵਾਲੇ ਰਾਹ 'ਤੇ ਤੁਰਾਂਗੇ, ਮਨੁੱਖਾ ਜੀਵਨ ਫਿਰ ਸਫਲ ਹੁੰਦਾ ਜਾਏਗਾ। ਮਿਲਿਆ ਤਾਂ ਇਸੇ ਲਈ ਹੈ ਨਾ ਵੀ ਇਹਨੂੰ ਸਫਲ ਕਰ ਸਕੀਏ, ਅਤੇ ਸਫਲਤਾ ਦਾ ਸਾਧਨ ਕੀ ਹੈ? ਅਕਾਲ ਪੁਰਖ। ਜੀਵਨ ਦੀ ਸਫਲਤਾ ਦਾ ਸਾਧਨ ਅਕਾਲ ਪੁਰਖ। ਔਰ ਜਿਵੇਂ ਇਹ ਮਨੁੱਖ ਉਸ ਅਕਾਲ ਪੁਰਖ ਦੇ ਚਿੰਤਨ ਵਿੱਚ ਉਹਦੀ ਬੰਦਗੀ ਵਿੱਚ ਜੁੜਦਾ ਹੈ, ਜਿਵੇਂ ਉਹਦੀ ਬੰਦਗੀ ਵਿੱਚ ਜੁੜਦਾ ਹੈ, ਜਿੰਨੀ ਉਹਦੀ ਬੰਦਗੀ ਨਾਲ ਸਾਂਝ ਪਈ ਜਾਂਦੀ ਹੈ, ਓਨਾ ਹੀ ਜੀਵਨ ਸਫਲਤਾ ਦੇ ਰਾਹ 'ਤੇ ਤੁਰਿਆ ਆਉਂਦਾ। ਅਤੇ ਇੱਕ ਦਿਨ ਐਸਾ ਉਹਦੇ ਨਾਲ ਮਿਲਾਪ ਬਣਦਾ, ਐਸਾ ਮੇਲ ਬਣਦਾ ਉਹਦੇ ਨਾਲ, ਜੀਵ ਉਹਦੇ ਵਿੱਚ ਹੀ ਸਮਾ ਜਾਂਦਾ, ਜੀਵਨ ਸਫਲ। ਜਿਹੜਾ ਉਹਦਾ ਰੂਪ ਹੀ ਬਣ ਗਿਆ ਜੀ, ਉਸ
ਨਿਸ਼ਕਰਤਾਰ ਦਾ ਰੂਪ ਹੀ ਬਣ ਗਿਆ, ਅਕਾਲ ਪੁਰਖ ਦਾ ਰੂਪ ਹੀ ਬਣ ਗਿਆ, ਉਹਦਾ ਜੀਵਨ ਅਸਫਲ ਹੋ ਸਕਦਾ? ਉਹਦਾ ਰੂਪ ਬਣ ਗਿਆ ਉਹਦੇ ਸਫਲ ਹੈ ਨਾ, ਉਹਨੇ ਆਪਣਾ ਜੀਵਨ ਹੀ ਸਫਲ ਕਰ ਲਿਆ। ਅਸੀਂ ਉਹਦਾ ਰੂਪ ਬਣਨ ਵਾਸਤੇ ਯਤਨ ਕਰਦੇ ਹਾਂ ਵੀ ਮੈਂ ਉਹਦੇ ਵਿੱਚ ਲੀਨ ਹੋ ਸਕਾਂ, ਉਹਦੇ ਵਿੱਚ ਮਿਲ ਜਾਵਾਂ, ਉਹਦੇ ਵਿੱਚ ਵਿਲੀਨ ਹੋ ਜਾਵਾਂ, ਕਿਸੇ ਰੂਪ 'ਚ ਕਹਿ ਲਈਏ। ਜਿਵੇਂ ਅਸੀਂ ਉਹਦੀ ਬੰਦਗੀ ਕਰਦੇ ਹਾਂ ਤਿਵੇਂ ਤਿਵੇਂ ਸਾਡਾ ਸਰੂਪ ਵਿਸ਼ਾਲ ਬਣਦਾ, ਔਰ ਜਿਵੇਂ ਜਿਵੇਂ ਰੂਪ ਵਿਸ਼ਾਲ ਬਣਦਾ ਤਿਵੇਂ ਅਸੀਂ ਉਹਦੇ ਵਿੱਚ ਲੀਨ ਹੁੰਦੇ ਹਾਂ, ਔਰ ਜਿਵੇਂ ਜਿਵੇਂ ਲੀਨਤਾ ਵਧੀ ਜਾਂਦੀ ਇੱਕ ਸਮਾਂ ਐਸਾ ਆ ਜਾਂਦਾ ਵੀ ਉਹਦੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਕੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਮਨ ਵਿੱਚ ਵੱਸ ਗਿਆ ਫਿਰ ਉੱਥੇ ਕੀ ਹੈ, ਜੀਵਨ ਸਫਲ ਹੈ। ਫਿਰ ਉੱਥੇ ਜਿਹੜਾ ਜੀਵ ਉਹਦੇ ਵਿੱਚ ਸਮਾ ਗਿਆ ਸਫਲ ਹੈ। ਆਇਆ ਸਫਲਤਾ ਹੂ ਕੋ ਗਣੀ ਹੈ, ਹਰ ਹਰ ਨਾਮ ਰਸਨ ਜਸ ਬਣੀ ਹੈ, ਸਫਲ ਹੋ ਗਿਆ। ਜਿਵੇਂ ਗੁਰੂ ਸਾਹਿਬ ਗੁਰੂ ਅਮਰਦਾਸ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤੂੰ ਕਰਮ ਕਮਾਇਆ, ਕਿ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਹਨੇ ਤੇਰੀ ਰਚਨਾ ਕੀਤੀ ਆ ਕਹਿੰਦੇ ਤੂੰ ਉਹਨੂੰ ਹੀ ਮਨ 'ਚ ਨਹੀਂ ਵਸਾਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਪਰਵਾਨ ਹੋਵਾ ਜਿਨ ਸਤਿਗੁਰ ਸਿਓ ਚਿੱਤ ਲਾਇਆ, ਜਿਹਨੇ ਆਪਣਾ ਚਿੱਤ ਗੁਰੂ ਨਾਲ ਜੋੜ ਲਿਆ ਸਫਲ ਹੋ ਗਿਆ, ਪ੍ਰਵਾਨ ਹੋ ਗਿਆ ਨਾ। ਪ੍ਰਵਾਨ ਹੋ ਜਾਣਾ ਮਤਲਬ ਸਫਲ ਹੋ ਜਾਣਾ। ਜਦੋਂ ਜੀਵ ਉਹ ਮੰਨ ਲਓ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਮੋਟਿਵ ਹੈ, ਇੱਕ ਮਨੋਰਥ ਹੈ, ਜਾਂ ਕੋਈ ਇੱਛਾ ਅਸੀਂ ਆਪਣੇ ਮਨ 'ਚ ਧਾਰਨ ਕੀਤੀ ਹੈ, ਅਤੇ ਸਹਿਜ ਸੁਭਾਅ ਨਾ ਮਨੁੱਖ ਦੀ ਜਦੋਂ ਉਹ ਇੱਛਾ ਪੂਰੀ ਹੁੰਦੀ ਤਾਂ ਸਹਿਜ ਸੁਭਾਅ ਮਨੁੱਖ ਆਪਣੀ ਜ਼ੁਬਾਨੋਂ ਕਹਿ ਦਿੰਦਾ ਹੈ ਵੀ ਹੁਣ ਮੇਰੀ ਇੱਛਾ ਪੂਰੀ ਆ, ਹੁਣ ਭਾਵੇਂ ਮੌਤ ਵੀ ਆ ਜੇ, ਮਤਲਬ ਹੁਣ ਪਰਵਾਹ ਨਹੀਂ ਕੋਈ। ਇਸੇ ਤਰ੍ਹਾਂ ਜਦੋਂ ਜੀਵਨ ਦੀ ਸਫਲਤਾ ਲੀਨ ਹੋ ਗਏ ਉਹਦੇ ਵਿੱਚ, ਜੀਵਨ ਸਫਲ ਹੋ ਗਿਆ, ਉਦੋਂ ਬਾਅਦ 'ਚ ਕੋਈ ਚਿੰਤਾ ਨਹੀਂ, ਮਾਲਕ ਦੇ ਵਿੱਚ ਲੀਨਤਾ ਮਿਲ ਗਈ, ਉਹਦੇ 'ਚ ਲੀਨ ਹੋ ਗਏ, ਇੱਕਮਿਕ ਹੋ ਗਏ, ਹੁਣ ਕੀ ਹੈ ਉਹਦਾ ਸਰੂਪ। ਹਾਂ ਸਭ ਜਨਮ ਸਫਲ ਹੋ ਕੀ ਆ ਕਰਤਾ, ਔਰ ਕਰਦਾ ਵੀ ਉਹੀ ਹੈ, ਪਰ ਹੁੰਦਾ ਜੀਵਨ ਉਹਨਾਂ ਦਾ ਹੀ ਸਫਲ ਹੈ। ਹਰ ਰਾਮ ਨਾਮ ਵਖਾਣੀਆਂ, ਜਿਨ੍ਹਾਂ ਨੇ ਉਹਦੇ ਨਾਮ ਨੂੰ ਵਖਾਣਿਆ, ਉਹਦੇ ਨਾਮ ਨੂੰ ਜਪਿਆ, ਆਰਾਧਨਾ ਕੀਤੀ ਜਿਨ੍ਹਾਂ ਨੇ, ਹੈ ਨਾ, ਜਿਹੜੇ ਉਹਦੇ ਹੁਕਮ ਵਿੱਚ ਚੱਲੇ, ਉਹਦੀ ਰਜ਼ਾ ਵਿੱਚ ਚੱਲੇ, ਔਰ ਉਹਦੀ ਰਜ਼ਾ ਵਿੱਚ ਚੱਲਦਿਆਂ ਹੋਇਆਂ ਉਹਦੀ ਬੰਦਗੀ ਨੂੰ, ਉਹਦੇ ਖਿਆਲ, ਉਹਦੇ ਭਾਵ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖੇ, ਭਾਵਨਾ ਨੂੰ ਆਪਣੇ ਹਿਰਦੇ 'ਚ, ਪ੍ਰੇਮ ਭਾਵਨਾ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਿਆ, ਫਿਰ ਉਹ ਸਭ ਜਨਮ ਸਫਲ ਹੋ ਕੀ ਆ ਕਰਤਾ। ਫਿਰ ਉੱਥੇ ਉਹ ਕਰਤਾਰ, ਉਹ ਕਰਤਾ ਪੁਰਖ ਆਪ ਇਸ ਮਨੁੱਖ ਨੂੰ ਇਹਦੇ ਜੀਵਨ ਦੀ ਸਫਲਤਾ ਬਖਸ਼ਦਾ, ਜਿੱਥੇ ਜੀਵ ਉਸ ਦੇ ਨਾਮ ਨਾਲ ਆਪਣੀ ਸਾਂਝ ਪਾ ਲੈਂਦਾ, ਉਹਦੇ ਹੁਕਮ ਉਹਦੀ ਰਜ਼ਾ ਵਿੱਚ ਚੱਲਣਾ ਸਿੱਖ ਲੈਂਦਾ। ਜਦੋਂ ਉਹਦੀ ਰਜ਼ਾ ਵਿੱਚ ਚੱਲਾਂਗੇ ਤਾਂ ਹੀ ਉਹਦੀ ਬੰਦਗੀ ਵਿੱਚ ਜੁੜ ਸਕਦੇ ਹਾਂ, ਉਹਦੀ ਰਜ਼ਾ ਤੋਂ ਬਿਨਾਂ ਉਹਦੀ ਬੰਦਗੀ ਨਹੀਂ ਹੈ। ਪਹਿਲਾਂ ਉਹਦੀ ਰਜ਼ਾ 'ਚ ਰਹਿਣਾ ਪਏਗਾ, ਬੰਦਗੀ ਬਾਅਦ ਵਿੱਚ, ਪਹਿਲਾਂ ਰਜ਼ਾ। ਉਹ ਕੀ ਵੀ ਮੈਂ ਬੰਦਗੀ ਕਰੀ ਜਾਂਦਾ ਪਰ ਰਜ਼ਾ ਵਿੱਚ ਨਾ ਰਵਾਂ, ਰਜ਼ਾ ਵਿੱਚ ਰਵਾਂ ਬੰਦਗੀ ਕਰਾਂ, ਉਹਦੀ ਰਜ਼ਾ ਵਿੱਚ ਰਹਿਣਾ ਹੀ ਮੇਰੀ ਬੰਦਗੀ ਬਣ ਜਾਏਗੀ, ਉਹਦੇ ਸਿਮਰਨ ਵਿੱਚ ਰਹਿਣਾ ਹੀ ਮੇਰੀ ਬੰਦਗੀ ਬਣ ਜਾਏਗੀ, ਮੇਰਾ ਚਿੰਤਨ ਬਣ ਜਾਏਗਾ। ਮਾਲਕ ਕਹਿੰਦੇ ਭਾਈ ਜਦੋਂ ਉਹਦੇ ਚਿੰਤਨ ਵਿੱਚ ਜੁੜ ਗਿਆ ਫਿਰ ਸਭ ਸਫਲ ਹੋ, ਜਨਮ ਸਭ ਜਨਮ ਸਫਲ ਹੋ ਕੀਆ ਕਰਤਾ, ਹਰ ਰਾਮ ਨਾਮ ਵਖਾਣੀਆ। ਜਿਸ ਜੀਵ ਨੇ ਉਹਦਾ ਨਾਮ ਜਪਿਆ, ਉਹਦੀ ਬੰਦਗੀ ਕੀਤੀ, ਉਹ ਆਪਣੇ ਜੀਵਨ ਨੂੰ ਫਿਰ ਸਫਲਿਆ ਕਰ ਲੈਂਦਾ।

ਦੇ ਕੰਚਨ ਜੀਨ ਸੋਵਿੰਨਾ ਰਾਮ। ਦੂਸਰਾ ਪਦਾ ਕਹਿੰਦੇ ਦੇਹੀ ਹੈ ਸੋਨੇ ਵਰਗੀ, ਦੇ ਕੰਚਨ। ਕਹਿੰਦੇ ਜੇ ਇਹ ਦੇਹੀ ਸੋਨੇ ਵਰਗੀ ਹੈ ਨਾ, ਤੇ ਇਸ ਸੋਨੇ ਵਰਗੀ ਸੋਹਣੀ ਘੋੜੀ ਦੇ ਉੱਪਰ ਜਿਹੜੀ ਕਾਠੀ ਹੈ ਜੀਨ ਸੋਵਿੰਨਾ, ਉਹ ਵੀ ਬਹੁਤ ਸੋਹਣੀ ਅਤੇ ਸੋਨੇ ਨਾਲ ਬਣੀ ਹੋਈ ਹੈ। ਉਹ ਵੀ ਜੜ ਹਰ ਹਰ ਨਾਮ ਰਤੰਨਾ ਰਾਮ। ਫਿਰ ਉਸ ਕਾਠੀ ਦੇ ਉੱਤੇ ਨਾ ਹੁਣ ਕੀ ਜੜਿਆ ਹੋਇਆ, ਹਰੀ ਦੇ ਨਾਮ ਰੂਪੀ ਰਤਨ ਵੀ ਜੜੇ ਹੋਏ ਨੇ। ਜਿਵੇਂ ਪਿਛਲੇ ਰੇ ਦੀਵਾਨਾਂ 'ਚ ਆਪਾਂ ਬਚਨ ਵਿਚਾਰੇ ਆ ਨਾ, ਵੀ ਮੈਂ ਅਕਾਲ ਪੁਰਖ ਪਰਮੇਸ਼ਵਰ ਦੇ ਖਿਆਲਾਤ ਰੂਪੀ ਜਿਹੜੀ ਕਾਠੀ ਹੈ ਉਹਦੇ ਭਾਰ ਦੇ ਹੇਠਾਂ ਇਹ ਸਾਰੇ ਵਿਕਾਰਾਂ ਨੂੰ, ਮੰਦੀ ਵਿਚਾਰ ਨੂੰ ਮੈਂ ਦੱਬ ਦਿੱਤਾ ਹੈ, ਦਬੋਚ ਦਿੱਤਾ ਹੈ। ਉੱਤੇ ਕੀ ਹੈ? ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ। ਜਦੋਂ ਬੰਦਗੀ ਰੂਪੀ ਕਾਠੀ ਪਾਲੀ, ਸੋਨੇ ਵਰਗੀ ਕਾਠੀ ਪਾਲੀ, ਅਤੇ ਫਿਰ ਸਤਿਗੁਰੂ ਕਹਿੰਦੇ ਵੀ ਹੁਣ ਨਾ ਇਹ ਕਾਠੀ ਐਡੀ ਕੀਮਤੀ ਹੈ, ਐਡੀ ਵਡਮੁੱਲੀ ਹੈ ਕਿ ਇਸ ਕਾਠੀ ਦੇ ਉੱਤੇ ਨਾ, ਇਸ ਜੀਨ ਦੇ ਉੱਤੇ ਹਰ ਹਰ ਨਾਮ ਰਤੰਨਾ, ਰੱਬ ਦਾ ਨਾਮ ਰੂਪੀ ਰਤਨ, ਜਿਹੜੇ ਇਹ ਮੋਤੀ ਮੁਕਤਾਹਲ ਨੇ ਨਾ, ਕੀਮਤੀ ਇਹ ਕੀਮਤੀ ਮੋਤੀ ਮੁਕਤਾਹਲ ਇਹਦੇ ਉੱਤੇ ਜੜੇ ਹੋਏ ਨੇ, ਜਿਹੜੇ ਦਿਨ ਰਾਤ ਇਸ ਕਾਠੀ ਦੀ ਸ਼ੋਭਾ ਨੂੰ ਵਧਾਉਂਦੇ ਨੇ, ਔਰ ਇਸ ਘੋੜੇ ਦੀ ਇਸ ਘੋੜੀ ਦੀ ਸੁਹੱਪਣਤਾ, ਇਹਦੀ ਸੁੰਦਰਤਾ ਨੂੰ ਵਧਾਉਂਦੇ ਨੇ। ਘੋੜਾ ਜਿੰਨਾ ਵੀ ਸੋਹਣਾ ਹੋਵੇ, ਜਿੰਨਾ ਮਰਜ਼ੀ ਸੋਹਣਾ ਹੋਵੇ, ਉਹਦੇ ਸੁਹੱਪਣ ਵਿੱਚ ਉਦੋਂ ਹੋਰ ਵਾਧਾ ਹੁੰਦਾ ਜਦੋਂ ਉਹਦੇ ਉੱਤੇ ਕਾਠੀ ਪਾਈ ਜਾਂਦੀ ਹੈ, ਹੋਰ ਵਾਧਾ ਹੁੰਦਾ। ਮਾਲਕ ਕਹਿੰਦੇ ਦੇਹੀ ਤੇ ਸੁਹੱਪਣ ਨਾਲ ਭਰੀ ਹੈ, ਉਸ ਦਾਤੇ ਨੇ ਇਹ ਸੁਹੱਪਣ ਵਾਲੀ ਦੇਹੀ ਸਾਨੂੰ ਬਖਸ਼ੀ ਹੈ, ਪਰ ਜਿੱਥੇ ਉਹਨੇ ਇਹ ਸੋਹਣੀ ਦੇਹੀ ਬਖਸ਼ੀ ਹੈ ਉਹਦੇ ਨਾਲ ਨਾਲ ਉਹਨੇ ਆਪਣੀ ਬੰਦਗੀ ਵੀ ਬਖਸ਼ੀ, ਆਪਣੀ ਬੰਦਗੀ ਦੇ ਨਾਲ ਨਾਲ ਉਸ ਪਰਮੇਸ਼ਵਰ ਨੇ ਨਾਮ ਰੂਪੀ ਜਿਹੜੇ ਰਤਨ ਨੇ ਉਹ ਜੜੇ ਹੋਏ ਇਸ ਕਾਠੀ ਦੇ ਉੱਤੇ, ਅਤੇ ਉਹਨੇ ਇਸ ਕਾਠੀ ਨੂੰ ਬਹੁਤ ਸੁੰਦਰ ਬਣਾਇਆ ਹੈ। ਦੇ ਕੰਚਨ ਜੀਨ ਸੋਵਿੰਨਾ ਰਾਮ, ਫਿਰ ਇਹਦੇ ਉੱਤੇ ਜੜ ਹਰ ਹਰ ਨਾਮ ਰਤੰਨਾ, ਜਿਹੜਾ ਗੁਰੂ ਕਾ ਸ਼ਬਦ ਰੂਪੀ ਰਤਨ ਹੈ, ਜਦੋਂ ਜੀਵਨ ਦੇ ਅੰਦਰ ਵੱਸ ਜਾਂਦਾ ਫਿਰ ਉਹ ਇਸੇ ਕਾਠੀ ਉੱਤੇ ਆਉਣ

0: ਵਡਭਾਗੀ ਹਰ ਰੰਗ ਹਰ ਬਣੇ।
1: ਫਿਰ ਮਾਲਕ ਜੀ ਕਹਿੰਦੇ ਜੜ ਨਾਮ ਰਤਨ ਗੋਬਿੰਦ ਪਾਇਆ, ਨਾਮ ਰਤਨ ਜੜੇ ਹੋਏ, ਗੋਬਿੰਦ ਪਾਇਆ, ਅਕਾਲ ਪੁਰਖ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਹਰ ਮਿਲੇ ਹਰ ਗੁਣ ਸੁਖ ਘਣੇ। ਕਹਿੰਦੇ ਅਕਾਲ ਪੁਰਖ ਮਿਲ ਗਿਆ, ਉਹਦੇ ਗੁਣ ਗਾਉਂਦਿਆਂ ਹੋਇਆਂ ਵਧੀਕ ਸੁੱਖ ਵੀ ਜੀਵਨ ਅੰਦਰ ਮਿਲੇ ਨੇ। ਉਹਦੀ ਬੰਦਗੀ ਵਿੱਚ ਕੀ ਹੈ? ਸੁੱਖ, ਮਨ ਦੀ ਵਿਸ਼ਾਲਤਾ ਨਾ। ਜਿਵੇਂ ਜਿਵੇਂ ਜੀਵ ਉਹਦੀ ਬੰਦਗੀ 'ਚ ਜੁੜਦਾ ਹੈ, ਤਿਵੇਂ ਤਿਵੇਂ ਸੁੱਖ ਮਿਲਦਾ, ਆਨੰਦ ਮਿਲਦਾ। ਆਨੰਦ ਕਿਹਨੂੰ ਮਿਲਦਾ? ਮਨ ਨੂੰ ਮਿਲਦਾ। ਅਸੀਂ ਮਨ ਹੀ ਆਨੰਦਿਤ ਕਰਨਾ, ਮਨ ਆਨੰਦਿਤ ਕਰਨਾ। ਅਤੇ ਚੇਤਾ ਰੱਖੋ, ਮਨ ਆਨੰਦਿਤ ਹੋਏਗਾ ਨਾ। ਇੱਕ ਵਾਰੀ ਮਨ ਆਨੰਦਿਤ ਹੋ ਗਿਆ, ਫਿਰ ਇਹ ਉਸੇ ਆਨੰਦ ਵਿੱਚ ਸਦੀਵ ਜੁੜ ਜਾਂਦਾ, ਸਦੀਵ ਉਸ ਆਨੰਦ ਵਿੱਚ ਜੁੜ ਜਾਂਦਾ। ਇਹ ਨਹੀਂ ਵੀ ਇੱਕ ਵਾਰੀ ਆਨੰਦਿਤ ਹੋਇਆ ਅਤੇ ਮੁੜ ਕੇ ਵਾਰ ਵਾਰ ਫਿਰ ਮਨ ਨੂੰ ਮਨ ਆਨੰਦ ਵਿੱਚ ਆਵੇ ਸਹੀ, ਉਹ ਆਨੰਦ ਕਦੇ ਬਿਨ ਸਦਾ ਨਹੀਂ ਹੈ। ਅਸੀਂ ਮਨ ਆਨੰਦਿਤ ਕਰ ਹੀ ਨਹੀਂ ਸਕੇ, ਸਿਰਫ ਵਸਤੂਆਂ ਪਦਾਰਥਾਂ ਤੱਕ ਸੀਮਤ ਹੋ ਕੇ ਰਹਿ ਗਏ, ਔਰ ਉਹੀ ਵਸਤੂਆਂ ਅਤੇ ਪਦਾਰਥ ਅਸੀਂ ਪ੍ਰਾਪਤ ਕਰਨ ਦੀ ਇੱਛਾ ਰੱਖੀ ਬੈਠੇ ਵੀ ਉਹਨਾਂ ਵਸਤੂਆਂ ਵਿੱਚੋਂ ਆਨੰਦ ਮਿਲੇਗਾ, ਉਹਨਾਂ ਪਦਾਰਥਾਂ ਵਿੱਚੋਂ ਆਨੰਦ ਮਿਲੇ। ਗੁਰੂ ਸਾਹਿਬ ਕਹਿੰਦੇ ਆਨੰਦ ਮਿਲੇਗਾ, ਪਰ ਜਿੱਦਣ ਆਨੰਦ ਮਨ ਨੂੰ ਮਿਲੇਗਾ ਨਾ, ਉਦੋਂ ਬਾਅਦ 'ਚ ਫਿਰ ਮਨ ਦਾ ਆਨੰਦ ਕਦੇ ਬਿਣਸਦਾ ਨਹੀਂ ਹੈ। ਅਤੇ ਉਸ ਮਨ ਦੇ ਆਨੰਦ ਦਾ ਸਾਧਨ ਇੱਕੋ ਹੀ ਹੈ। ਮਾਲਕ ਕਹਿੰਦੇ ਭਾਈ ਹਰ ਮਿਲੇ ਹਰ ਗੁਣ ਸੁੱਖ ਘਣੇ, ਰੱਬ ਮਿਲ ਜਾਏ, ਰੱਬ ਦੇ ਗੁਣ ਗਾਉਣ ਦੀ ਜਾਚ ਆ ਜਾਏ। ਜਿਵੇਂ ਜੀਵ ਰੱਬ ਦੇ ਗੁਣ ਗਾਉਣੇ ਸਿੱਖ ਲੈਂਦਾ, ਤਿਵੇਂ ਸੁੱਖ ਘਣੇ, ਉਵੇਂ ਜੀਵਨ ਅੰਦਰ ਆਨੰਦ ਬਣ ਆਉਂਦਾ ਹੈ। ਸਰਬ ਸੁੱਖਾ ਹਰ ਹਰ ਗੁਣ ਗਾਏ ਦੇ ਰੂਪ 'ਚ ਵੀ ਗੁਰੂ ਸਾਹਿਬ ਨੇ ਆਖਿਆ ਨਾ ਵੀ ਸਾਰੇ ਸੁੱਖ ਹੈ ਨਾ, ਪਰ ਉਸ ਅਕਾਲ ਪੁਰਖ ਦੇ ਗੁਣ ਗਾਉਣ ਵਿੱਚ, ਉਹਦੀ ਬੰਦਗੀ ਵਿੱਚ। ਸਤਿਗੁਰੂ ਨੇ ਬਾਕੀ ਸਾਰੇ ਪਦਾਰਥਾਂ ਦੀ, ਦੁਨਿਆਵੀ ਵਸਤੂਆਂ ਦੀ ਗੱਲ ਕਰਕੇ ਮੁੜ ਕੇ ਆਖਿਆ, ਕਹਿੰਦੇ ਸਰਬ ਸੁੱਖਾ ਹਰ ਹਰ ਗੁਣ ਗਾਏ। ਮਨ ਦਾ ਸੁੱਖ ਨਹੀਂ ਹੈ ਸੰਸਾਰਕ ਕਿਸੇ ਮੁਕਾਮ ਤੱਕ, ਮੁਕਾਮ 'ਤੇ ਪਹੁੰਚੋ, ਮਨ ਦਾ ਸੁੱਖ ਨਹੀਂ। ਸੰਸਾਰ ਦੀ ਕੋਈ ਮੰਜ਼ਿਲ ਸਾਡੇ ਮਨ ਨੂੰ ਸੁੱਖ ਨਹੀਂ ਦੇ ਸਕਦੀ, ਕੋਈ ਮੰਜ਼ਿਲ। ਫਿਰ ਭਾਵੇਂ ਉਹ ਸੰਸਾਰ ਦੇ ਵਿੱਚ ਸਭ ਤੋਂ ਵਧੀਕ, ਸਭ ਤੋਂ ਵੱਡੇ ਮਨੁੱਖ ਦੇ ਰੂਪ ਵਿੱਚ ਹੀ ਕਿਉਂ ਨਾ ਹੋਵੇ, ਮਨ ਦਾ ਸੁੱਖ ਨਹੀਂ। ਮਨ ਦਾ ਸੁੱਖ ਹੈ ਪਰ ਸੰਸਾਰਕ ਵਸਤੂਆਂ ਤੋਂ ਪਾਸੇ ਹੋ ਕੇ, ਉਪਰਾਮਤਾ। ਕਿਉਂਕਿ ਜਿੱਥੇ ਮਨ ਸੰਸਾਰਕ ਵਸਤੂਆਂ ਵਿੱਚ ਜੁੜਿਆ ਹੈ, ਉੱਥੇ ਲਾਲਸਾ ਵੀ ਤਾਂ ਸੰਸਾਰਕ ਵਸਤੂਆਂ ਦੀ ਹੋਏਗੀ ਨਾ ਜੀ। ਅਤੇ ਜਿਹੜਾ ਮਨ ਲਾਲਸਾ ਹੀ ਸੰਸਾਰਕ ਵਸਤੂਆਂ ਦੀ ਰੱਖ ਰਿਹਾ ਹੈ, ਉਸ ਮਨ ਕੋਲ ਸਦੀਵ ਆਨੰਦ ਕਿਵੇਂ ਹੋ ਸਕਦਾ ਹੈ? ਉਸ ਮਨ ਕੋਲ ਸਦੀਵ ਆਨੰਦ ਕਿਵੇਂ ਹੋਏਗਾ ਜਿਹੜਾ ਮਨ ਆਸ ਹੀ ਬਿਣਸਣ ਵਾਲੀ ਵਸਤੂ 'ਤੇ ਰੱਖੀ ਬੈਠਾ ਹੈ? ਉਹਦੇ ਉੱਤੇ ਅਟਲ ਆਨੰਦ ਮਿਲ ਸਕਦਾ? ਬਾਰੂ ਕੀ ਭੀਤ ਬਣਾ ਕੇ ਮਨੁੱਖ ਪ੍ਰਸੰਨ ਹੋਈ ਜਾਏ, ਮੈਂ ਕੰਧ ਖੜੀ ਕਰ ਲਈ, ਪਰ ਉਹ ਪ੍ਰਸੰਨਤਾ ਕਿੰਨਾ ਚਿਰ ਹੋਏਗੀ? ਜਿੰਨਾ ਚਿਰ ਉਹ ਖੜੋਤੀ ਕੰਧ ਦਿਸ ਰਹੀ। ਅਤੇ ਬਾਰੂ ਦੀ ਭੀਤ ਦਾ ਅਖੀਰ ਕੀ ਹੈ? ਉਹਨੇ ਡਿੱਗਣਾ ਹੀ ਹੈ। ਰੇਤਾ ਦੀ ਕੰਧ ਦਾ ਅਖੀਰ ਕੀ ਹੈ? ਉਹਨੇ ਡਿੱਗਣਾ ਹੀ ਹੈ। ਅਤੇ ਜੇ ਕੋਈ ਰੇਤ ਦੀ ਕੰਧ ਬਣਾ ਕੇ ਉਹਨੂੰ ਵੇਖ ਵੇਖ ਕੇ ਹੱਸੀ ਜਾਵੇ, ਉਹਨੂੰ ਵੇਖ ਵੇਖ ਕੇ ਖੁਸ਼ ਹੋਈ ਜਾਵੇ, ਨਾਲੇ ਕਵੇ ਆਪਾਂ ਤਾਂ ਇਸੇ ਕੰਧ 'ਤੇ ਹੀ ਤੁਰਾਂਗੇ, ਇਸੇ ਕੰਧ 'ਤੇ ਹੀ ਤੁਰਾਂ। ਹੁਣ ਉਹ ਰੇਤ ਦੀ ਕੰਧ ਉੱਤੇ ਤੁਰਨ ਵਾਲਾ ਜੀਵ ਵੀ ਮੂਰਖ ਹੈ, ਜਿਹੜਾ ਕੰਧ 'ਤੇ ਤੁਰਨ ਲੱਗਾ ਉਹ ਵੀ ਰੇਤਾ ਦੀ ਕੰਧ 'ਤੇ ਤੁਰਨ ਲੱਗਾ। ਹੁਣ ਰੇਤਾ ਦੀ ਦੀਵਾਰ ਵੇਖਣ ਵਾਸਤੇ ਤਾਂ ਹੋ ਸਕਦਾ ਸੋਹਣੀ ਲੱਗੇ, ਪਰ ਚੱਲਣ ਵਾਸਤੇ ਨਹੀਂ। ਜੇ ਉਸ ਰੇਤਾ ਦੀ ਕੰਧ 'ਤੇ ਤੁਰਨ ਦੀ ਕੋਸ਼ਿਸ਼ ਕਰਾਂਗੇ ਕੰਧ ਡਿੱਗੇਗੀ, ਅਤੇ ਜਿਹੜਾ ਜੀਵ ਤੁਰਨ ਲੱਗਾ ਉਹ ਖੁਸ਼ ਹੋ ਸਕਦਾ ਫਿਰ? ਬਸ ਸੰਸਾਰਕ ਵਸਤੂਆਂ ਉੱਤੇ ਜਿਹੜਾ ਸਾਡਾ ਭਰੋਸਾ ਅਤੇ ਵਿਸ਼ਵਾਸ ਹੈ ਨਾ, ਉਹ ਉਸ ਰੇਤਾ ਦੀ ਕੰਧ ਉੱਤੇ ਕੀਤੇ ਹੋਏ ਭਰੋਸੇ ਵਰਗਾ ਹੈ, ਜਿਹੜੀ ਵੇਖਣ ਨੂੰ ਸੋਹਣੀ ਤਾਂ ਲੱਗੀ ਜਾਂਦੀ। ਬੰਦਾ ਵੀ ਕਹੀ ਜਾਂਦਾ ਬੜੀਆਂ ਵਸਤੂਆਂ ਸੋਹਣੀਆਂ, ਬੜੇ ਪਦਾਰਥ ਸੋਹਣੇ ਸੋਹਣੇ ਤਾਂ ਲੱਗ ਰਹੇ, ਪਰ ਜੇ ਉਹਨਾਂ ਵਸਤੂਆਂ ਅਤੇ ਪਦਾਰਥਾਂ ਨੂੰ ਹੀ ਆਨੰਦ ਦਾ ਮੂਲ ਬਣਾ ਕੇ ਬਹਿ ਜੇ ਵੀ ਇਹੀ ਆਨੰਦ ਹੈ, ਫਿਰ ਸੱਚ ਇਹ ਹੈ ਵੀ ਇੱਕ ਨਾ ਇੱਕ ਦਿਨ 'ਤੇ ਆਨੰਦ ਵੀ ਨਾਸ਼ ਹੋਏਗਾ, ਬਿਣ ਸਜਾਏਗਾ, ਕਿਉਂਕਿ ਮਨੁੱਖ ਨੇ ਆਸ ਉਹਦੇ ਤੋਂ ਲਾਈ ਹੈ ਜਿਹੜਾ ਹੈ ਹੀ ਨਾਸ਼ਵਾਨ ਹੈ, ਜਿਹੜਾ ਹੈ ਹੀ ਨਾਸ਼ਵਾਨ। ਜਿਹੜੀ ਮਰਜ਼ੀ ਵਸਤੂ ਹੋਵੇ, ਫਿਰ ਪਦਾਰਥ ਜਿਹੜਾ ਮਰਜ਼ੀ ਹੋਵੇ, ਅਤੇ ਜੇ ਆਸ ਉਹਦੇ 'ਤੇ ਬਣ ਜਾਏ ਜਿਹੜਾ ਸਦੀਵ ਰਹਿਣ ਵਾਲਾ ਹੈ, ਸੱਚ ਹੈ ਜਿਹੜਾ, ਅਟਲ ਹੈ ਜਿਹੜਾ, ਫਿਰ ਉੱਥੇ ਸਦੀਵ ਆਨੰਦ ਹੈ, ਮਨ ਦਾ ਆਨੰਦ। ਗੁਰੂ ਪਾਤਸ਼ਾਹ ਕਹਿੰਦੇ ਭਾਈ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ ਉਹਦੇ ਚਿੰਤਨ ਵਿੱਚ ਹੈ, ਦੁਨਿਆਵੀ ਸੰਸਾਰਿਕ ਵਸਤੂਆਂ ਵਿੱਚ ਨਹੀਂ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ 'ਤੇ ਜਾਣਿਆ। ਉਹ ਜਿਨ੍ਹਾਂ ਨੇ ਆਪਣਾ ਆਪਾ ਅੰਦਰੋਂ ਸੰਸਾਰਕ ਮੋਹ ਵਾਲੇ ਪਾਸਿਓਂ ਤੋੜ ਲਿਆ, ਮੋਹ ਵਾਲੇ ਪਾਸਿਓਂ, ਸੰਸਾਰਕ ਮੋਹ ਵਾਲੇ ਪਾਸਿਓਂ ਤੋੜ ਲਿਆ, ਤਿਨਕਾ ਸ਼ਬਦ ਸੱਚੈ ਸਵਾਰਿਆ, ਫਿਰ ਉਹਨਾਂ ਦੀ ਘਾੜਤ ਸਵਾਰੀ ਕਿੰਨੇ ਹੈ? ਸ਼ਬਦ ਨੇ ਉਹਨਾਂ ਨੂੰ ਸਵਾਰਤਾ, ਅਤੇ ਜਿਨ੍ਹਾਂ ਨੂੰ ਸ਼ਬਦ ਨੇ ਸਵਾਰਿਆ ਉੱਥੇ ਫਿਰ ਕਹਿੰਦੇ ਕਹੇ ਨਾਨਕ ਇਹ ਆਨੰਦ ਹੈ। ਇਹ ਨਾਨਕ ਜੀਓ ਆਖੋ ਇਹੀ ਆਨੰਦ ਹੈ ਜਿੱਥੇ ਸ਼ਬਦ ਘਾੜਤ ਸਵਾਰੇ, ਜਿੱਥੇ ਜੀਵਨ ਸ਼ਬਦ ਸਵਾਰੇ। ਜਿਵੇਂ ਜਿਵੇਂ ਸ਼ਬਦ ਨੇ ਜੀਵਨ ਸਵਾਰਿਆ, ਮਾਲਕ ਕਹਿੰਦੇ ਭਾਈ ਉਵੇਂ ਉਵੇਂ ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ 'ਤੇ ਜਾਣਿਆ। ਇਹ ਆਨੰਦ ਫਿਰ ਗੁਰੂ ਦੇ ਕੋਲੋਂ ਹੀ ਕਹਿੰਦੇ ਮੈਨੂੰ ਮਿਲਿਆ, ਅਤੇ ਮੈਂ ਜਾਣਿਆ ਵੀ ਇਹੀ ਹੈ ਵੀ ਗੁਰੂ ਤੋਂ ਬਿਨਾਂ ਕਦੇ ਆਨੰਦ ਨਹੀਂ ਹੋ ਸਕਦਾ। ਜੜ ਨਾਮ ਰਤਨ ਗੋਬਿੰਦ ਪਾਇਆ, ਹਰ ਮਿਲੇ ਹਰ ਗੁਣ ਸੁਖ ਘਣੇ, ਗੁਰ ਸ਼ਬਦ ਪਾਇਆ, ਗੁਰੂ ਦਾ ਸ਼ਬਦ ਪ੍ਰਾਪਤ ਕਰ ਲਿਆ, ਹਰ ਨਾਮ ਧਿਆਇਆ, ਰੱਬ ਦੀ ਬੰਦਗੀ ਕੀਤੀ, ਵੱਡ ਭਾਗੀ ਹਰ ਰੰਗ ਹਰ ਬਣੇ। ਕਹਿੰਦੇ ਵੱਡਿਆਂ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਦੇ ਉੱਤੇ ਨਾਮ ਦਾ ਰੰਗ ਚੜ ਗਿਆ, ਅਤੇ ਜਿਹੜੇ ਰੱਬ ਦਾ ਰੂਪ ਹੀ ਬਣ ਗਏ, ਉਹ ਵੱਡਿਆਂ ਭਾਗਾਂ ਵਾਲੇ ਨੇ। ਮੰਜ਼ਿਲ ਦਾ ਮਿਲ ਜਾਣਾ ਕਿੱਡੀ ਖੁਸ਼ੀ ਦੀ ਖੇਡ ਹੈ ਨਾ, ਕਿੱਡੀ ਖੁਸ਼ੀ ਦੀ ਬਾਤ ਹੈ। ਮੈਂ ਜਿਸ ਮੰਜ਼ਿਲ ਨੂੰ ਆਪਣੇ ਜੀਵਨ 'ਚ ਮਿੱਥੀ ਬੈਠਾਂ, ਜੇ ਮੈਨੂੰ ਉਹ ਮੰਜ਼ਿਲ ਮਿਲ ਜਾਏ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਰਹੇਗਾ ਜੀ? ਜੇ ਮੈਂ ਕੋਈ ਮੰਜ਼ਿਲ ਮੁਕਾਮ ਆਪਣੇ ਜੀਵਨ ਵਿੱਚ ਮਿੱਥੀ ਬੈਠਾ ਹਾਂ, ਉਹ ਮੁਕਾਮ ਮੈਨੂੰ ਮਿਲ ਜਾਏ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ? ਸਾਡੇ ਜੀਵਨ ਦੀ ਮੰਜ਼ਿਲ ਕੀ ਹੈ? ਰੱਬ ਦਾ ਰੂਪ ਬਣ ਜਾਣਾ, ਅਤੇ ਜਿਹੜਾ ਰੱਬ ਦਾ ਰੂਪ ਬਣ ਗਿਆ ਉਹਦੇ ਜੀਵਨ ਦੇ ਅੰਦਰ ਪ੍ਰਸੰਨਤਾ ਦਾ ਕੋਈ ਵੀ ਟਿਕਾਣਾ ਨਹੀਂ, ਵਧੀਕ ਖੁਸ਼ੀ ਦਾ ਆ ਜਾਣਾ ਆਨੰਦ, ਜਿਹੜਾ ਰੱਬ ਦਾ ਰੂਪ ਬਣ ਗਿਆ, ਰੱਬ ਦੇ ਰੰਗ ਵਿੱਚ ਰੰਗਿਆ ਗਿਆ। ਇਹੀ ਮਕਸਦ ਹੈ ਨਾ, ਮੋਟਿਵ ਇਹੀ ਹੈ ਜਿੱਥੋਂ ਆਪਾਂ ਤੁਰੇ ਹਾਂ, ਵੀ ਦੇਹ ਤੇਜ ਨੜੀ ਹੈ, ਸਫ਼ਰ ਤੈਅ ਕਰਨਾ ਹੈ, ਮੰਜ਼ਿਲ ਕੀ ਹੈ? ਰੱਬ, ਰੱਬ ਵਿੱਚ ਮਿਲ ਜਾਣਾ, ਇਹ ਇਸ ਦੇਹੀ ਦੀ ਮੰਜ਼ਿਲ ਹੈ, ਇਸ ਦੇਹੀ ਦੀ ਮੰਜ਼ਿਲ ਹੈ। ਜਿਹੜਾ ਮਿਲ ਗਿਆ ਉਹ ਆਨੰਦਿਤ ਹੈ, ਅਤੇ ਜਿਹੜਾ ਨਾ ਮਿਲਿਆ ਉਹ ਦੁਖੀ ਹੋਈ ਜਾਂਦਾ। ਜੇ ਮੰਜ਼ਿਲ ਮਿੱਥੀ ਹੈ, ਮਿਲ ਜਾਏ ਤਾਂ ਪ੍ਰਸੰਨਤਾ ਹੈ, ਮੰਜ਼ਿਲ ਨਾ ਮਿਲੇ ਫਿਰ ਅਫਸੋਸ ਵੀ ਤਾਂ ਨਾਲ ਹੀ ਹੈ ਨਾ ਜੀ। ਇਸੇ ਤਰ੍ਹਾਂ ਮਨੁੱਖਾ ਜੀਵਨ ਹੈ, ਜੇ ਤਾਂ ਮੰਜ਼ਿਲ ਮਿਲ ਜਾਏ ਅਕਾਲ, फिर की है आनंद प्रसन्नता सुख जे मंजिल ना मिले फिर अफसोस जीवन अजाई लंघ गया फिर पछतावा सारा समा व्यर्थ गवाया सारा जीवन व्यर्थ गवाया हर एक घड़ी हर एक पल व्यर्थ गवाया मशक्कत भी की पर किसी तरह रास भी नहीं आई। जरूरी ये नहीं हुंदा मंजिल नूं मिथ लिया तो बहुत चंगी गल है, मंजिल नूं मिथ के मंजिल वल नूं जांदे राह उत्ते तुरना भी पैंदा है। ये नहीं मंजिल मिथ के ते राह दूजे पासे तुर पो भी चढ़दे वाले पासे जाना है जी, ये मंजिल है ते मनुख मूँह करे लेंदे वाले पासे ते तुर पवे। हुण आखे जी मंजिल ते मिली कोई नहीं, मंजिल मिलती भी किदां, राह ही उल्ट है, राह ही दूसरे तुर पिया ना। हुण पेंडा तय भी कीता दुखी भी होया, दुख वध गया ना। हुण जेड़ा पेंडा तय करना सी ओह ते अजे उवें ही पिया, ओह उवें ही पिया। जिन्ना पहलों गलत पेंडा उल्ट पेंडा तय कर लिया हुण ओह सारा पिछे मुड़ना पैणा, सही रस्ता ते जो उवें पिया। मान लो जे किसी जीव ने किसी मनुख ने कोई पिंड मिथ लो कोई पिंड उनू राह जांदा है 10 किलोमीटर ते वह 10 किलोमीटर जाण दी बजाए दिशा दूजी फड़ ले, मैं तो दूजे पासे जाऊं भाई। हुण दूजे पासे 10 किलोमीटर तो उवें ही पिया, वह दूजे पासे 20 किलोमीटर तय कर गया, हुण 10 नहीं रहा हुण 30 बन गया, 20 मुड़ना भी तो है ना, फिर 10 अगे दोबारा तय करना। जिंदगी इदा ही लंघ जाती है, मनुख कर्म करी जाता पेंडा सीधा तय करन दी बजाए उल्ट राह चुन लैंदा, फिर मनुख कहिंदा जी हुण मुड़िया नहीं जाना, हुण मुड़िया नहीं जाना, जिहड़ा तय करना सी पेंडा वह उदा ही छड के ते वह पेंडा उदा ही रह जाता है, मुड़िया नहीं जाना वाली खेड ते आके खेड ही मुक जाती है, काम ही निबड़ जाता ना जब तक तो वैसे ही निबड़ जाता। जदों मनुख इन्नी गल कह दिंदा है अजे तो बड़ी जिंदगी पई है रब नू जपना ही है जप लांगे, वो पता ही उदों लगता जो काम ही निबड़ जाता ना, उस पासे नू तुरिया ते ना आराध्या ना चेते कीता ना मंजिल मिली ना आनंद मिलिया। सतगुरु जी आख रहे कहिंदे हुण इस देही दा मकसद है उहदे तक पहुंचना, चंगा ये होएगा सानू राह नहीं मंजिल पता है राह नहीं पता, चंगा ये होएगा राह दे जाणू कोलों आके राह पुछ लईए। सियाणप ते यही है ना, जेड़ा राह ना पता होवे बंदा वह पुछ लैंदा है, सियाणप यही है। राह ना पता होवे अखां मीच के तुरिया ही जावे बस, उन्हों सियाणा कौन कहूगा, उन्हों को नहीं मंजिल आएगी, आप तुर रहे हैं ना एक दिन मंजिल आएगी। वह सज्जना मंजिल ते तां आएगी जे राह सही होएगा। हुण जिवें इहनूं होर सुखाला कर लीए, दही विच मधाणी पाई होवे इंतजार करिए मक्खण आएगा, चंगा भी लगता है भी अपना काम है रिड़कना, आपां रिड़की जाने आ रिड़की जाने आ, एक वेला आउणा है जिद्दण इसे विचों मक्खण मिलना है, फिर तो बड़ी चंगी गल है। हुण बंदा बैठा होवे कहिंदा आपां अज मक्खण कढ़णा भाई बहुत मक्खण बनाउणा, मधाणी पाणी च पाई बैठा होवे ते फिर आस ला के जी लै एक दिन ते मेहनत रंग लियाउंदी है जी, एक दिन ते मेहनत रंग लिया। उह सज्जणा भावें एक दिन छड 100 साल लगा रहे तेरी मेहनत रंग नहीं लियाउंदी, पाणी चों मक्खण किसे नूं नहीं मिलिया। ਕਿਸੇ ਨੂੰ ਨਹੀਂ ਮਿਲਿਆ। ਭਾਵੇਂ ਸਾਰਾ ਦਿਨ ਛੱਡ ਕੇ 100 ਸਾਲ ਰਿੜਕੀ ਚੱਲ, ਇੱਕ ਦਿਨ ਛੱਡ 100 ਸਾਲ, ਬੰਦਾ ਦਹੀਂ ਰਿੜਕਦਾ ਹੋਵੇ 5 ਮਿੰਟ, 10 ਮਿੰਟ, 15 ਮਿੰਟ, 20 ਮਿੰਟ, ਆਸ ਹੈ ਅੱਧੇ ਘੰਟੇ ਤੱਕ ਮੈਨੂੰ ਮੱਖਣ ਮਿਲ ਜਾਣਾ ਹੈ। ਪਾਣੀ ਰਿੜਕੀ ਜਾਵੇ, 100 ਸਾਲ ਰਿੜਕੀ ਜਾਵੇ, ਰਸਤਾ ਠੀਕ ਨਹੀਂ ਹੈ। ਭਲਾ ਇਸੇ ਜੀ ਹੈ, ਮੰਜ਼ਿਲ ਪਤਾ ਹੈ ਵੀ ਮੈਂ ਰੱਬ ਤੱਕ ਪਹੁੰਚਣਾ ਹੈ, ਸਾਧਨ ਵੀ ਹੈ, ਦੇਹੀ ਸਾਧਨ ਹੈ, ਮੰਜ਼ਿਲ ਰੱਬ ਹੈ, ਮਾਰਗ ਦਰਸ਼ਕ ਗੁਰੂ ਹੈ। ਚੰਗਾ ਇਹੀ ਹੈ ਗੁਰੂ ਕੋਲੋਂ ਆ ਕੇ ਪੁੱਛ ਲਈਏ ਵੀ ਮਾਲਕਾ ਰਾਹ ਕਿਹੜੇ ਜਾਣਾ ਤਾਂ ਜੋ ਮੈਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਾਂ, ਮੈਨੂੰ ਮੇਰੀ ਮੰਜ਼ਿਲ ਮਿਲ ਜੇ। ਜਿਵੇਂ ਜੀ ਆਪਾਂ ਸੰਸਾਰਿਕ ਤੌਰ 'ਤੇ ਕਿਤੇ ਜਾਂਦੇ ਉਹ ਨਾ, ਬਹੁਤ ਘੱਟ ਜਿਹਨਾਂ ਰਾਹਾਂ 'ਤੇ ਗਏ ਹੋਈਏ ਨਾ, ਬਹੁਤ ਘੱਟ, ਕਿਤੇ ਕਿਤੇ ਮਨੁੱਖ ਨੂੰ ਪਤਾ ਵੀ ਹੈ ਵੀ ਆਹੀ ਰਾਹ ਜਾਂਦਾ ਹੈ, ਪਰ ਫਿਰ ਵੀ ਆਪਣੇ ਆਪ ਨੂੰ ਸਪਸ਼ਟ ਕਰਨ ਦੇ ਲਈ, ਆਪਣੇ ਮਨ ਵਿੱਚੋਂ ਡਰ ਕੱਢਣ ਦੇ ਲਈ ਰਾਹ 'ਚੋਂ ਤੁਰਿਆ ਜਾਂਦਿਆਂ ਮਨੁੱਖਾਂ ਨੂੰ ਪੁੱਛਦਾ ਹੈ ਜੀ ਇਹ ਰਸਤਾ ਉਸੇ ਪਾਸੇ ਜਾਂਦਾ, ਕਿਉਂ? ਤਾਂ ਜੋ ਮਨ ਅੰਦਰਲਾ ਡਰ ਲੱਥ ਜਾਏ। ਫਿਰ ਵੀ ਪੁੱਛਦਾ ਨਾ, ਅਤੇ ਜਿਹੜੇ ਮਾਰਗ ਦੀ ਗੱਲ ਗੁਰੂ ਸਾਹਿਬ ਕਰ ਰਹੇ ਨੇ ਅਤੇ ਇਸ ਮਾਰਗ ਦੇ 'ਤੇ ਪਾਂਧੀ ਹੋਈ, ਟਾਵੇਂ ਟਾਵੇਂ ਬਣਦੇ, ਅਤੇ ਇਸ ਮਾਰਗ ਦੇ ਉੱਤੇ ਦਰਸ਼ਕ ਵੀ ਇੱਕੋ ਹੀ ਹੈ, ਇੱਥੇ ਦਰਸ਼ਕ ਵੱਖਰੇ ਵੱਖਰੇ ਨਹੀਂ ਆਉਂਦੇ। ਜਿਹੜਾ ਆ ਕੇ ਮਾਰਗ ਦਰਸ਼ਨ ਕਰੇਗਾ ਸਾਡਾ, ਇੱਥੇ ਮਾਰਗ ਦਰਸ਼ਕ ਕੀ ਹੈ ਅਤੇ ਉਹ ਗੁਰੂ ਹੈ, ਸ਼ਬਦ ਗੁਰੂ ਹੈ, ਜਿਹਨੇ ਆ ਕੇ ਸਾਨੂੰ ਸੋਝੀ ਦੇਣੀ ਵੀ ਆ ਪੈਂਡਾ ਕਿਹੜੇ ਪਾਸੇ ਜਾਣਾ ਅਤੇ ਕਿਵੇਂ ਤੈਅ ਕਰਨਾ। ਇਸ ਲਈ ਸਾਹਿਬ ਕਹਿੰਦੇ ਗੁਰ ਸ਼ਬਦ ਪਾਇਆ ਹਰ ਨਾਮ 'ਤੇ ਆਇਆ। ਗੁਰੂ ਦਾ ਸ਼ਬਦ ਪ੍ਰਾਪਤ ਕਰ ਲਿਆ, ਗਿਆਨ ਮਿਲ ਗਿਆ ਨਾ ਗੁਰੂ ਕੋਲੋਂ, ਜਦੋਂ ਗਿਆਨ ਮਿਲ ਗਿਆ ਹੁਣ ਹਰ ਨਾਮ 'ਤੇ ਆਇਆ, ਹੁਣ ਰੱਬ ਦੀ ਬੰਦਗੀ ਕੀਤੀ। ਵੱਢ ਭਾਗੀ ਹਰ ਰੰਗ ਹਰ ਬਣੇ, ਕਹਿੰਦੇ ਚੰਗਿਆਂ ਭਾਗਾਂ ਵਾਲੇ ਨੇ ਉਹ ਜੀਵ ਜਿਨ੍ਹਾਂ ਨੂੰ ਰੱਬ ਦਾ ਰੰਗ ਵੀ ਚੜ ਗਿਆ ਅਤੇ ਜਿਹੜੇ ਰੱਬ ਦਾ ਰੂਪ ਹੀ ਬਣ ਗਏ, ਰੱਬ ਵਰਗੇ ਹੀ ਬਣ ਗਏ। ਜਿਵੇਂ ਮਾਲਕ ਜੀ ਨੇ ਬਾਣੀ 'ਚ ਕਿਹਾ, ਬਾਬਾ ਕਬੀਰ ਸਾਹਿਬ ਨੇ, ਹਰ ਜਨ ਐਸਾ ਚਾਹੀ ਹੈ ਜੈਸਾ ਹਰ ਹੀ ਹੋਏ, ਉਹ ਫਿਰ ਰੱਬ ਦੇ ਸੇਵਕ ਰੱਬ ਵਰਗੇ ਹੀ ਬਣ ਗਏ, ਉੱਥੇ ਫਿਰ ਕੋਈ ਭੇਦ ਨਹੀਂ। ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਫਿਰ ਉਹ ਮਾਲਕ ਵਰਗੇ ਬਣ ਜਾਂਦੇ ਨੇ, ਜਿਨ੍ਹਾਂ ਦੇ ਜ਼ਿੰਦਗੀਆਂ ਵਿੱਚ, ਜੀਵਨਾਂ ਦੇ ਵਿੱਚ ਉਸ ਕਰਤਾਰ ਦਾ ਜਿਹੜਾ ਵਿਸਰ ਜਾਣਾ ਨਹੀਂ, ਉਹ ਕਰਤਾਰ ਨੂੰ ਹਮੇਸ਼ਾ ਚੇਤੇ ਰੱਖਣਾ, ਉਹ ਧਨ ਨੇ ਉਹ ਜ਼ਿੰਦਗੀਆਂ, ਅਤੇ ਮਾਲਕ ਕਹਿੰਦੇ ਉਹ ਰੱਬ ਦਾ ਰੂਪ ਹੀ ਬਣ ਜਾਂਦੇ, ਉੱਥੇ ਫਿਰ ਕੋਈ ਕਿਸੇ ਤਰ੍ਹਾਂ ਦਾ ਵਖਰੇਵਾ ਨਹੀਂ ਰਹਿ

ਫਿਰ ਦੂਸਰੇ ਪਦੇ ਦੀ ਵੀ ਸੰਪੂਰਨਤਾ ਕੀਤੀ ਜੀ ਗੁਰੂ ਸਾਹਿਬ ਨੇ, ਕਹਿੰਦੇ ਹਰ ਮਿਲੇ ਸਵਾਮੀ ਅੰਤਰ ਜਾਮੀ। ਉਹ ਹਰੀ ਪਰਮਾਤਮਾ ਮਾਲਕ ਜਿਹੜਾ ਉਹ ਮਿਲ ਗਿਆ, ਅੰਤਰ ਜਾਮੀ, ਜਿਹੜਾ ਅੰਤਰ ਜਾਮਤਾ ਰੱਖਣ ਵਾਲਾ ਹੈ, ਅੰਦਰ ਦੀਆਂ ਜਾਣਨ ਵਾਲਾ ਜਿਹੜਾ। ਹਰ ਮਿਲੇ ਸਵਾਮੀ ਅੰਤਰ ਜਾਮੀ, ਹਰ ਨਵ ਤਨ, ਨਵਾਂ ਨਵੇਂ ਤਨ ਵਾਲਾ ਹੈ ਨਾ, ਸੁਹੱਪਣ ਵਾਲਾ, ਸੁੰਦਰਤਾ ਵਾਲਾ, ਉਹ ਅਕਾਲ ਪੁਰਖ। ਹਰ ਨਵ ਰੰਗੀ ਆ, ਜਿਹੜੇ ਜੀਵਾਂ ਨੂੰ ਉਹ ਅੰਤਰਜਾਮੀ ਦਾਤਾ ਮਿਲ ਜਾਂਦਾ ਹੈ, ਨਵੇਂ ਤਨ ਵਾਲਾ ਮਿਲ ਜਾਂਦਾ ਹੈ, ਉਹ ਜੀਵ ਫਿਰ ਉਸੇ ਹੀ ਨਵ ਰੰਗ ਦੇ ਵਿੱਚ ਰੰਗੇ ਜਾਂਦੇ ਨੇ, ਉਹਦੇ ਰੰਗ ਵਿੱਚ ਲੀਨ ਹੋ ਜਾਂਦੇ ਨੇ, ਉਹਦੇ ਵਿੱਚ ਹੀ ਸਮਾ ਗਏ, ਉਹਦੇ ਵਿੱਚ ਹੀ ਲੀਨ ਹੋ ਗਏ, ਉਹਦੀ ਰੰਗਤ ਵਿੱਚ ਹੀ ਰੰਗੇ ਗਏ। ਨਾਨਕ ਵਖਾਣੈ ਨਾਮ ਜਾਣੈ, ਹਰ ਨਾਮ ਹਰ ਪ੍ਰਭ ਮੰਗੀਆ। ਕਹਿੰਦੇ ਨਾਨਕ ਜੀ ਵਖਾਣਦਿਆਂ ਹੋਇਆਂ ਆਖ ਰਹੇ, ਨਾਮ ਜਾਣੈ, ਨਾਮ ਨੂੰ ਜਾਣ ਲੈਣਾ, ਫਿਰ ਹਰ ਨਾਮ ਹਰ ਪ੍ਰਭ ਮੰਗੀਆ, ਰੱਬ ਦੇ ਕੋਲੋਂ ਫਿਰ ਉਹਦੇ ਨਾਮ ਦੀ ਦਾਤ ਨੂੰ ਹੀ ਮੰਗਣਾ, ਫਿਰ ਉਹਦੇ ਨਾਮ ਦੀ ਦਾਤ ਮੰਗਣਾ। ਪਾ ਇੱਦਾਂ ਕਹਿ ਸਕਦੇ ਹਾਂ ਜੀ, ਅੱਜ ਜਿਹੜਾ ਪਾਵਨ ਬਚਨ ਗੁਰੂ ਸਾਹਿਬ ਬਖਸ਼ੇ ਆ ਨਾ, ਚਾਰ ਪਦੇ, ਦੋ ਪਦਿਆਂ ਦੀ ਵਿਚਾਰ ਆਪਾਂ ਸਾਂਝੀ ਕੀਤੀ, ਇਹਦੇ ਰਾਹੀਂ ਗੁਰੂ ਸਾਹਿਬ ਨੇ ਦਰਸਾਇਆ ਤੇ ਇਹ ਹੀ ਆ ਵੀ ਦੇਹ ਸਾਡੀ ਘੋੜੀ ਹੈ, ਸਾਧਨ ਹੈ ਸਾਡਾ, ਤੇ ਅਸੀਂ ਪਹੁੰਚਣਾ ਵੀ ਅਕਾਲ ਤੱਕ ਹੈ। ਭਾਵ ਤੇ ਇਹ ਹੀ ਆ ਵੀ ਦੇਹ ਘੋੜੀ ਹੈ, ਸਾਧਨ ਹੈ, ਇਹਦੇ ਉੱਤੇ ਸਫ਼ਰ ਤੈਅ ਕਰਕੇ ਅਸੀਂ ਪਹੁੰਚਣਾ ਕਿੱਥੇ ਹੈ, ਆਪਣੀ ਮੰਜ਼ਿਲ ਅਕਾਲ ਤੱਕ। ਅਤੇ ਅਕਾਲ ਤੱਕ ਪਹੁੰਚਦਿਆਂ ਗੁਰੂ ਸਾਹਿਬ ਕਹਿੰਦੇ ਗੁਰੂ ਦੇ ਕੋਲ ਉਹਦੇ ਨਾਮ ਰੰਗ, ਉਹਦਾ ਨਾਮ ਰੰਗ ਮੰਗਿਆ ਕਰ, ਜਿੱਦਣ ਪਹੁੰਚੇਗਾ ਨਾ ਉਹਦੇ ਤੱਕ, ਉੱਦਣ ਉਹਦੇ ਵਰਗਾ ਹੋਏਗਾ, ਉੱਦਣ ਉਹਦੇ ਵਰਗਾ ਹੀ ਹੋਏਗਾ। ਯਤਨ ਕਰ ਆਪਣੇ ਆਪ ਨੂੰ ਉਹਦੇ ਵਰਗਾ ਬਣਾਉਣ ਦਾ, ਘੜ ਤੇ ਹੌਲੀ ਹੌਲੀ ਘੜੀ ਜਾਏਗੀ ਨਾ ਜੀ, ਯਤਨ ਤੇ ਕਰਨਾ ਹੀ ਪਏਗਾ, ਰੋਜ਼ਾਨਾ ਯਤਨ ਕਰਨਾ ਪਏਗਾ, ਰੋਜ਼ਾਨਾ ਯਤਨ ਕਰਨਾ ਪਏ। ਅਤੇ ਜਿਵੇਂ ਅਸੀਂ ਰੋਜ਼ਾਨਾ ਯਤਨ ਕਰਾਂਗੇ, ਇੱਕ ਨਾ ਇੱਕ ਦਿਨ ਸਮਾਂ ਤਾਂ ਐਸਾ ਬਣੇਗਾ ਹੀ ਨਾ ਜਿੱਦਣ ਉਹਨੂੰ ਰੰਗ ਚੜ੍ਹੇਗਾ, ਔਰ ਰੰਗ ਵੀ ਉਹਦਾ ਹੀ ਚੜ੍ਹੇਗਾ, ਉਹਦੇ ਵਰਗਾ ਹੀ ਸਰੂਪ ਹੋਏਗਾ। ਜਦੋਂ ਅਸੀਂ ਉਹਦੇ ਵਰਗਾ ਸਰੂਪ ਬਣਾਉਣ ਦਾ ਯਤਨ ਕਰਾਂਗੇ, ਇੱਕ ਨਾ ਇੱਕ ਦਿਨ ਐਸਾ ਬਣਦਾ ਹੈ ਜਿੱਦਣ ਉਹਦੇ ਵਰਗਾ ਸਰੂਪ ਬਣ ਜਾਂਦਾ ਹੈ। ਆਉਂਦਾ ਐਸਾ, ਜਿਵੇਂ ਇੱਕ ਵਸਤਰ ਹੈ, ਉਹਨੂੰ ਆਪਾਂ ਰੰਗ ਚੜ੍ਹਾਉਣਾ, ਕੋਰਾ ਕੋਰਾ ਵਸਤਰ ਹੋਵੇ, ਉਹਨੂੰ ਰੰਗ ਚੜ੍ਹਾਉਣ ਦੇ ਲਈ ਇਹ ਤਾਂ ਨਹੀਂ ਵੀ ਇੱਕ ਵਾਰੀ ਰੰਗ ਵਾਲੀ ਮੱਟੀ 'ਚ ਪਾ ਕੇ ਅਤੇ ਬਾਹਰ ਕੱਢ ਲਿਆ ਉਹਨੂੰ ਰੰਗ ਚੜ੍ਹ ਗਿਆ, ਨਹੀਂ, ਕਿੰਨੀ ਵਾਰੀ ਉਹਨੂੰ ਗੋਤੇ ਦੇਣੇ ਪੈਂਦੇ। ਜੇ ਉਹਨੂੰ ਬਿਲਕੁਲ ਉਸ ਰੰਗ ਨਾਲ ਮੇਲਣਾ ਹੈ ਨਾ, ਜਿਹੜਾ ਰੰਗ ਅਸੀਂ ਕਰਨਾ ਚਾਹੁੰਦੇ ਹਾਂ ਉਹ ਰੰਗ ਨਾਲ ਮੇਲਣਾ ਹੈ ਉਸ ਵਸਤਰ ਦੇ ਰੰਗ ਨੂੰ, ਤੇ ਚੇਤਾ ਰੱਖੋ ਇੱਕ ਵਾਰੀ ਰੰਗ ਦੀ ਮੱਟੀ 'ਚ ਗੋਤਾ ਦਿੱਤਿਆਂ ਕਦੇ ਵੀ ਰੰਗ ਨਹੀਂ ਚੜ੍ਹਦਾ। ਲਲਾਰੀ ਕੀ ਕਰਦਾ, ਵਸਤਰ ਨੂੰ ਲੈ ਕੇ ਰੰਗ ਵਾਲੀ ਮੱਟੀ 'ਚ ਇੱਕ ਵਾਰੀ ਨਹੀਂ, ਵਾਰ ਵਾਰ ਨਾਲੇ ਰੰਗ ਪਾਉਂਦਾ ਅਤੇ ਨਾਲੇ ਵਸਤਰ ਨੂੰ ਪਾ ਪਾ ਕੇ ਵਾਰ ਵਾਰ ਉਹਦੇ ਵਿੱਚ ਗੋਤੇ ਦਿੰਦਾ, ਡੋਬਦਾ ਹੈ ਉਹਨੂੰ। ਫਿਰ ਇੱਕ ਵੇਲਾ ਐਸਾ ਆਉਂਦਾ ਜਦੋਂ ਉਹ ਕਹਿ ਦਿੰਦਾ ਜੀ ਲਓ ਆਹ ਵਸਤਰ ਜਿੱਦਾਂ ਦਾ ਰੰਗ ਤੁਹਾਨੂੰ ਚਾਹੀਦਾ ਉੱਦਾਂ ਦਾ ਬਣ ਗਿਆ, ਹੁਣ ਇਹਨੂੰ ਸੁੱਕ ਲੈਣ ਦੇ। ਮਨ ਗੁਰੂ ਕੋਲ ਲਿਆ ਕੇ ਰੱਖਣਾ ਹੀ ਪੈਣਾ, ਵਾਰ ਵਾਰ ਗੁਰੂ ਨੂੰ ਆਖਣਾ ਪੈਣਾ ਉਹਦੇ ਨਾਮ ਦੇ ਰੰਗ ਵਾਲੀ ਮੱਟੀ 'ਚ ਇਹਨੂੰ ਵਾਰ ਵਾਰ ਦੇ ਮਾਲਕਾ, ਵਾਰ ਵਾਰ ਮੇਰਾ ਮਨ ਉਹਦੇ ਨਾਮ ਦੇ ਰੰਗ ਵਾਲੀ ਮੱਟੀ 'ਚ ਪਾ, ਇਹਨੂੰ ਰੰਗਤ ਚੜ੍ਹੇ, ਇਹਨੂੰ ਰੰਗ ਚੜ੍ਹੇ, ਇਹਨੂੰ ਰੰਗਤ ਚੜ੍ਹੇ। ਔਰ ਜਦੋਂ ਇਹਨੂੰ ਰੰਗਤ ਚੜ੍ਹਦੀ ਹੈ ਫਿਰ ਇੱਕ ਦਿਨ ਐਸਾ ਆਉਂਦਾ ਜਿੱਦਣ ਉੱਦਾਂ ਦਾ ਹੀ ਰੰਗ ਬਣ ਜਾਂਦਾ ਜਿੱਦਣ ਦਾ ਜਿੱਦਾਂ ਦਾ ਅਕਾਲ ਦਾ ਰੰਗ ਹੈ। ਪਰ ਉਹ ਤਾਂ ਜੇ ਅਸੀਂ ਵਾਰ ਵਾਰ ਯਤਨ ਕਰਾਂਗੇ
ਬਾਰ ਬਾਰ ਕੋਸ਼ਿਸ਼ ਕਰਾਂਗੇ ਆਪਣੇ ਮਨ ਨੂੰ ਉਹਦੇ ਪ੍ਰੇਮ ਰੰਗ ਦੇ ਵਿੱਚ ਰੰਗਣ ਦੀ। ਜਦੋਂ ਮਨ ਉਹਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ, ਫਿਰ ਇਹੀ ਮਨ ਉਹਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਉਹਦੇ ਵਰਗਾ ਬਣ ਜਾਂਦਾ। ਨਾਨਕ ਵਖਾਣੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗੀਆ। ਸਤਿਗੁਰੂ ਕਹਿੰਦੇ ਰੱਬ ਦੇ ਕੋਲੋਂ ਰੱਬ ਦਾ ਨਾਮ ਰੋਜ਼ ਮੰਗਿਆ ਕਰ, ਰੋਜ਼। ਇੱਕ ਨਾ ਇੱਕ ਦਿਨ ਤਾਂ ਆਏਗਾ ਨਾ ਐਸਾ ਜਿਸ ਦਿਨ ਉਹ ਸਾਡੀ ਅਰਜੋਈ ਵੀ ਸੁਣੇਗਾ, ਸਾਡੀ ਪੁਕਾਰ ਵੀ ਸੁਣੇਗਾ, ਸਾਡੀ ਪੁਕਾਰ ਅਰਜੋਈ ਸੁਣ ਕੇ ਅਤੇ ਸਾਡੀ ਝੋਲੀ ਵਿੱਚ ਦਾਤ ਵੀ ਪਾਏਗਾ। ਅਸੀਂ ਆਪਣੇ ਮੰਗਣ ਵਾਲਾ ਫਰਜ਼ ਨਾ ਭੁੱਲੀਏ। ਅਸੀਂ ਆਪਣੀ ਅਰਦਾਸ ਵਾਲਾ ਫਰਜ਼ ਨਾ ਭੁੱਲੀਏ, ਕਰਦੇ ਰਹੀਏ। ਇੱਕ ਸਮਾਂ ਆਏਗਾ ਜਦਣ ਸਾਡੀ ਅਰਦਾਸ ਵੀ ਸੁਣੇਗਾ ਅਤੇ ਸਾਡੀ ਝੋਲੀ ਵੀ ਭਰੇਗਾ। ਅਰਦਾਸ ਤੋਂ ਕਦੇ ਮੁਨਕਰ ਨਾ ਹੋਵੇ। ਬਸ ਇਸ ਤਰ੍ਹਾਂ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਅੱਜ ਸਮਝਾਉਂਦਿਆਂ ਸਾਨੂੰ ਮਤ ਦਿੰਦੇ ਨੇ, ਭਾਈ ਇਸ ਤਰ੍ਹਾਂ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਜੀਵ ਰੰਗਿਆ ਜਾਂਦਾ ਹੈ, ਉਹਦੀ ਰਹਿਮਤ ਵਿੱਚ ਰੰਗਿਆ ਹੋਇਆ ਫਿਰ ਉਹਦੇ ਵਰਗਾ ਹੀ ਬਣ ਜਾਂਦਾ ਹੈ। ਸਤਿਗੁਰੂ ਅੱਗੇ ਇਹ ਅਰਦਾਸ ਅਰਜੋਈ ਰੋਜ਼ਾਨਾ ਕਰਿਆ ਕਰੋ। ਵਿਸ

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਡੇ ਸਭਨਾਂ ਦੀਆਂ ਝੋਲੀਆਂ। ਮਾਲਕ ਪਾਤਸ਼ਾਹ ਆਪਣੇ ਨਾਮ ਦੀਆਂ ਦਾਤਾਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਨਾਲ ਭਰ ਦੇਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵ ਨਵਾਈਆਂ, ਸ਼ਬਦੋ ਤਾਂ ਗਾਵ ਹਰੀ ਕੇਰਾ ਮੰਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਕਰਤਾ ਤੇਰੇ ਸਭ ਕਿਛੁ ਹੈ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸਬਦ ਘਨੇਰੀਏ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ। ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆ। ਕਰ ਸ਼ਾਂਤ ਸੁਖ ਮਨ ਵਾਈ ਵਸਿਆ, ਜਨੀਸਾਂ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਹ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ।

0: ਬਾਜੇ ਆਨੰਦ ਸਨੋਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਵਰਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਅਰਦਾਸ ਦਿਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਗਾਰਕ ਤੇ ਤੁਮਰੀ ਫਿਰ ਪਾਵੈ ਸੁਖ ਹੋਏ ਨਾ ਜਾਣੈ ਤੁਮਰਾ ਭਗਵੰਤ ਸਗਲ ਸਮਗਰੀ ਤੁਮੈ ਸੁਤਰ ਕਾਰੀ ਤੁਮਲੇ ਹੋਏ ਸੁਭਾਗਿਆਕਾਰੀ ਕਮਰੀ ਗਤ ਮਿਤ ਕਮਹੀ ਜਾਨੀ
0: ਨਾਨਕ ਦਾਸ ਕਰਵਾਨੀ ਬੋਲੋ ਜੀ ਵਾਹਿਗੁਰੂ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੈ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰਿਆ ਕਰਨਾ ਉਹਦਾ ਬੇਤਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੇ ਦਰ ਦਾ ਧਿਆਨ ਧਰ ਕੇ ਬੋਲੋ ਜੀ

ਵੰਡ ਸਕਿਆ। ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਵਾਹਿਗੁਰੂ ਚੇਤਾ ਵਾਹਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਸਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ।

ਪੰਥਾਂ ਦੇ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੀਨ ਮਾਨਿਆਂ ਦੇ ਮਾਨ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ੍ਰੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ, ਗੁਰਬਾਣੀ ਲੜੀਵਾਰ ਕਥਾ ਵਿਚਾਰਾਂ, ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ,

ਆਪ ਜੀਆਂ ਨੇ ਕਿਰਪਾ ਕਰਨੀ, ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ ਦੇ ਵਿੱਚ ਬਤੀਤ ਕਰਵਾਵਣਾ, ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇ ਸਦਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਅਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰ ਕੋਈ ਮਾਟੀ ਕਾ ਕਿਆ ਤੋਪੈ ਸੁਆਮੀ ਮਾਨਸ ਕੀ ਗਤ ਹੀ ਗੁਰਪੁਰਾ ਜਿਨ ਸਿਮਰਿਆ ਸੇ ਪਏ ਨਿਹਾਲ ਨਾਨਕ ਨਾਮ ਰਦਣਾ ਕਾਰਜ ਆਵੈ ਰਾਸ ਅੰਦਰ ਸੱਚਾ ਨੇਹੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
1: ਵਾਹਿਗੁਰੂ।

ਕੌੜੀ ਵੱਡਿਆਂ ਵੱਡਿਆਂ ਪਾਰ ਤੇਰਾ ਅੰਮ੍ਰਿਤਵਾ ਰੰਗ ਪ੍ਰੰਗ ਅਨੇਕ ਨਾ ਜਪਨ ਕਰਤਵਾ ਜੀਆ ਅੰਦਰ ਜੀਓ ਸਭ ਜਾਨ ਲਾ ਸਭ ਤੇਰਾ ਬਸ ਤੇਰਾ ਕਿਰਪਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਨ ਸਰਵ ਕਲਾ ਭਰਪੂਰ ਦਿਸੈ ਜਤਕਤ ਨਾਨਕ ਦਾਸ ਅਮਦਾਸ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰ, ਤੁਮਰੀ ਕਿਰਪਾ ਮੈਂ ਸੁਖ ਨੇਰ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿਠੈ ਸਬਦ ਖੁਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੇ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਤਾਨਿਆਂ ਦੇ ਤਾਨ ਲਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨਾਂ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਕਲੰਗੀ ਧਰ ਸੱਚੇ ਪਾਤਸ਼ਾਹ ਆਪ ਜੀਆਂ ਨੇ ਕਿਰਪਾ ਕਰਨੀ ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ ਪ੍ਰੇਮ ਦੇ ਵਿੱਚ ਬਤੀਤ ਕਰਵਾਵਨਾ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਨ ਦੇ ਰੱਖ ਪ੍ਰਭ ਨਾਨਕ ਦੇ ਕਰ ਹੱਥ ਪ੍ਰੇਮ ਬਟੋਲਾ ਪੈਸ਼ਦਤਾ ਟੱਕਣ ਕੋ ਪਤ ਮੇਰੀ ਦਾਨਾ ਬਿਨਾ ਸਾਈ ਮੰਡਾ ਨਾਨਕ ਸਾਰ ਨਾ ਜਾਣਾ ਤੇਰੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਗੱਲ ਰਾਖੀ ਮੇਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਦੂਜਾ ਕਿਸ ਹੀ ਕੋਈ ਕੋ ਮਨ ਮਾਣੀ ਇੱਕ ਤੋਂ ਕਿਉਂ ਨਾ ਮਰੀ ਜੈ ਰੋਏ ਜਾ ਲਗ ਚੇਤਨਾ ਆਵਈ ਕਿਸ ਹੀ ਕੋ

ਨਿਆਸਕ ਦਾਸ ਰਵੇ ਦੁੱਖ ਪੀ ਸੰਭਾਲੇ ਨਾਨਕ ਕਹਿ ਸਿਆਣੀਏ ਯੁਗੰਤ ਮਿਲਾਵਾ ਹੋਏ ਪੌੜੀ ਹਉ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਿਆਲ ਅਗੰਮ ਹੈ ਆਪ ਲਿਹੈ ਮਿਲਾਈ।

वाहेगुरु वाहेगुरु वाहेगुरु जी का खालसा वाहेगुरु जी की फतेह।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਲਿਹਾਰੀ ਕੁਦਰਤ ਵਸਿਆ ਤਰਾਂ ਤਨਾ ਜਾਈ ਲਿਖ ਰਹਾ ਜਾਤ ਮੈਂ ਜੋ ਜੋਤ ਮੈਂ ਜਾਤ ਅਕਲ ਕਲਾ ਭਰਪੂਰ ਰਹਿਆ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੂਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ

ਸਤਨਾਮ ਵਾਹਿਗੁਰੂ ਸਾਹਿਬ ਜੀਓ ਕਬੀਰ ਚੰਦਨ ਕਾ ਬਿਰਵਾ ਪਲਾਵ ਬੇੜੇ ਉਟਾਕ ਪਲਾਸ ਹੋਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਕਿਸੋਂ ਕਿਸੋਂ ਕੁਕੀਐ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੁੱਕ ਨੇ ਕਬਹੂੰ ਕੈਸਨੇ ਪੁਕਾਰ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੰਬਾਰ ਜੋ ਬਨਫਲ ਪਾਕੇ ਭੋਏ ਗਿਰੇ ਬੋਹਰ ਨ ਲਾਗੇ ਡਾਰ ਕਬੀਰ ਕੁੱਕਰ ਰਾਮ ਕੋ ਮੁਤੀਆ ਮੇਰੋ ਨਾਓ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤੋਤ ਕਦੇ ਨਾ ਡੋਲਈ ਜਿਸ ਰਾਖੇ ਸਿਰਜਨਹਾਰ ਸੋ ਕਹਾਓ ਟਲ ਗੁਰ ਸੇਵੀ ਆਏ ਆਹੇ ਨੇ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਆਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੈਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੈਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮਨ ਰਵਾਣੀ ਇੱਕ ਤੋਂ ਕਿਉਂ ਨਾ ਮਰੀਜੈ ਰੋਏ ਜਾ ਲਗ ਚਿੱਤ ਨਾ ਆਵਈ ਕਿਸ ਹੀ ਕੋਈ ਕੋਏ ਮੰਨ ਵਾਣੀ ਇੱਕ ਤੋਂ ਕਿਉਂ ਨਾ ਮਰੀਜੈ ਰੋਏ ਜਾ ਲਗ ਚਿੱਤ ਨਾ ਆਵਈ ਮਹੱਲਾ ਦੂਜਾ ਜਾ ਸੁਖਤਾ ਸੋਰਵਿਓ ਦੁੱਖ ਵੀ ਸੰਭਾਲਿਓ ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਆਪ ਲੈ ਮਿਲਾਈ ਮੈਂ ਤੁਝ ਬਿਨ ਬੇਲੀ
को नहीं तू अंत सखाई, जो तेरी शरणागति तिन ले छड़ाई। नानक विपरवा है तिस तिल ना तुमाई, मैं तुझ बिन बेली को नहीं तू अंत सखाई, जो तेरी शरणागति तिन ले छड़ाई। नानक विपरवा है

गुरु जी का खालसा, वाहे गुरु जी की फतेह।

0: ਵਾਹਿਗੁਰੂ
1: ਵਾਹਿਗੁਰੂ
0: ਸਤਨਾਮ ਵਾਹਿਗੁਰੂ ਸਾਹਿਬ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਹਾਂਪੁਰਖ ਪੂਰਨ ਮਨ ਜਾਣੇ

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਿਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਜਿੱਥੇ ਪਿਆਰ ਭਾਵਨਾ ਸਤਿਕਾਰ ਵਾਲੀਆਂ ਸੰਗਤਾਂ ਆ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜਦੀਆਂ ਹਨ, ਬਾਣੀ ਔਰ ਬਾਣੀ ਦੇ ਧਾਰਨੀ ਬਣਦੀਆਂ ਨੇ, ਉੱਥੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਮਾਤਾ ਗੁਜਰ ਕੌਰ ਜੀ ਜੋ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਿਆਂ ਮਨ ਦੇ ਵਿੱਚ ਖਿਆਲ ਆਇਆ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਜਿਹੜਾ ਪ੍ਰਭੂ ਦੀ ਆਗਿਆ ਨੂੰ ਆਤਮਕ ਤਲ 'ਤੇ ਮਨ ਦੇ ਤਲ 'ਤੇ ਮੰਨਦਾ ਹੈ ਔਰ ਜੀਵਨ ਮੁਕਤ ਹੈ, ਦੁੱਖ ਸੁੱਖ ਤੋਂ ਨਿਆਰਾ ਹੈ, ਖੁਸ਼ੀ ਗਮ ਤੋਂ ਨਿਆਰਾ ਹੈ, ਹਰਖ ਸੋਗ ਤੋਂ ਨਿਆਰਾ ਹੈ, ਜਦੋਂ ਮਨ ਦੇ ਵਿੱਚ ਇਹ ਫੁਰਨਾ ਬਣਿਆ ਕਿ ਐਸੇ ਕਮਾਈ ਵਾਲੇ ਦੇ ਦੀਦਾਰ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੱਸਿਆ ਔਰ ਪੁੱਛਿਆ ਕਿ ਕੋਈ ਹੈ ਜਿਹੜਾ ਗੁਰਬਾਣੀ ਦੇ ਮੁਤਾਬਕ ਜਿਹਦਾ ਜੀਵਨ ਗੁਰਬਾਣੀ 'ਤੇ ਢੁੱਕਦਾ ਹੋਵੇ, ਕਿਉਂਕਿ ਅਸੀਂ ਜਿਹੜੀ ਬਾਣੀ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਪੜ੍ਹਨਾ ਨਹੀਂ ਗੁਰਬਾਣੀ ਵਰਗੇ ਬਣਨਾ ਹੈ। ਅਸੀਂ ਗੁਰਬਾਣੀ ਦਾ ਪਾਠ ਕਰਕੇ ਗੁਰਬਾਣੀ ਵਰਗੇ ਹੋ ਜਾਣਾ ਹੈ, ਸਾਡਾ ਜੀਵਨ ਐਸਾ ਹੋ ਜਾਏ ਕਿ ਜਿਹੜਾ ਸੰਗਤ ਕਰੇ ਉਹ ਇਹ ਆਖੇ ਕਿ ਇਹਦਾ ਜੀਵਨ ਗੁਰਬਾਣੀ ਵਰਗਾ ਹੈ। ਪਰ ਬਹੁਤਾਤ ਵਿੱਚ ਆਪਾਂ ਕੀ ਆਖਦੇ ਹਾਂ, ਅਸੀਂ ਆਖਦੇ ਹਾਂ ਬਾਣੀ ਬੜੀ ਪੜ੍ਹਦਾ ਹੈ ਪਰ ਇਹਦਾ ਜੀਵਨ ਨਹੀਂ ਹੈ। ਇਹਦਾ ਮਤਲਬ ਅਸੀਂ ਬਾਣੀ ਤਾਂ ਪੜ੍ਹੀ ਪਰ ਬਾਣੀ ਵਿੱਚੋਂ ਉਹ ਗੁਣ ਨਹੀਂ ਲਏ, ਬਾਣੀ ਵਰਗੇ ਨਹੀਂ ਹੋਏ। ਜਿੰਨਾ ਵੀ ਅਸੀਂ ਰੋਜ਼ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਦੇ ਹਾਂ ਕਮ ਸੇ ਕਮ ਅਸੀਂ ਉਹ ਗੁਣ ਗ੍ਰਹਿਣ ਕਰਕੇ ਗੁਰਬਾਣੀ ਵਰਗੇ ਹੋ ਜਾਈਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਧੰਨ ਬਾਬਾ ਬੁੱਢਾ ਸਾਹਿਬ ਜੀ ਵੱਲ ਗਿਆ, ਉਹਨਾਂ ਦੀ ਅੰਸ਼ ਵੰਸ਼ ਵੱਲ ਗਿਆ ਅਤੇ ਭਾਈ ਰਾਮ ਕੋਇਰ ਜੀ ਜਿਹੜੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਚੋਂ ਨੇ, ਬੜਾ ਕਮਾਈ ਵਾਲਾ ਜੀਵਨ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹੀ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ, ਮਾਨੇ ਵਰਗਾ ਜੀਵਨ ਉਹਨਾਂ ਨੇ ਬਣਾਇਆ। ਉਸ ਸੰਸਾਰ ਵਿੱਚ ਰਹਿ ਕੇ ਮੋਹ ਮਾਇਆ ਤੋਂ ਨਿਰਲੇਪ ਹੋ ਗਏ, ਅੰਜਨ ਵਿੱਚ ਰਹਿ ਕੇ ਨਿਰਅੰਜਨ, ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਮ ਪਾਈਏ। ਉਹ ਜੋਗ ਦੀ ਜੁਗਤੀ ਨੂੰ ਭਾਈ ਰਾਮ ਕੋਇਰ ਜੀ ਨੇ ਪਾਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਅਨੰਦਪੁਰ ਸਾਹਿਬ ਆਏ ਔਰ ਅਦਬ ਸਤਿਕਾਰ ਦੇ ਨਾਲ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ, ਮਾਤਾ ਜੀ ਨੇ ਆਪ ਪ੍ਰਸ਼ਾਦਾ ਜਿਹੜਾ ਉਹ ਤਿਆਰ ਕੀਤਾ ਹੈ, ਭਾਈ ਰਾਮ ਕੋਇਰ ਜੀ ਦੇ ਦੀਦਾਰ ਕੀਤੇ, ਕਿਉਂਕਿ ਕਮਾਈ ਵਾਲੀ ਰੂਹ ਹੈ। ਜਿਹੜਾ ਸਿਰਫ ਬਾਹਰੋਂ ਬਾਣੀ ਪੜ੍ਹਦਾ ਨਹੀਂ, ਬਾਣੀ ਨੂੰ ਅੰਦਰੋਂ ਦੀ ਕਮਾਇਆ ਹੈ। ਬੜੇ ਅਦਬ ਦੇ ਨਾਲ ਬਿਠਾਇਆ ਔਰ ਲੰਗਰ ਪ੍ਰਸ਼ਾਦ ਜਿਹੜਾ ਤਿਆਰ ਕੀਤਾ ਉਹ ਹੁਣ ਭਾਈ ਰਾਮ ਕੋਇਰ ਜੀ ਨੂੰ ਮਾਤਾ ਜੀ ਛਕਾਉਂਦੇ ਆ। ਅਗਲੇ ਇਤਿਹਾਸ ਦੇ ਵਿੱਚ ਕਵੀ ਜੀ ਜੋ ਜ਼ਿਕਰ ਕਰ ਰਹੇ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ।
1: ਮਹਾਪੁਰਖ ਪੂਰਨ ਮਨ ਜਾਣੇ,
0: ਮਨ ਦੇ ਵਿੱਚ ਇਹ ਜਾਣਿਆ ਅਨੁਭਵ ਕੀਤਾ ਹੈ ਕਿ ਵਾਕਈ ਭਾਈ ਰਾਮ ਕੋਇਰ ਜੀ ਪੂਰਨ ਪੁਰਖ ਨੇ। ਬੜੇ ਧਿਆਨ ਨਾਲ ਸੁਣਿਓ, ਅਸੀਂ ਬਾਹਰੋਂ ਦੇਖਣ ਵਿੱਚ ਪੁਰਖ ਹਾਂ, ਮਨੁੱਖ ਹਾਂ। ਬਾਹਰੋਂ ਸਾਡਾ ਜਿਹੜਾ ਹੁਲੀਆ ਹੈ, ਸਾਡੀ ਜਿਹੜੀ ਸ਼ਕਲ ਸੂਰਤ ਹੈ, ਹੱਥ ਪੈਰ, ਹਰ ਇਨਸਾਨ ਕਹੇਗਾ ਵੀ ਤੂੰ ਮਨੁੱਖ ਹੈ, ਪਰ ਅਸੀਂ ਬਾਹਰੋਂ ਹੀ ਹਾਂ, ਅੰਦਰੋਂ ਨਹੀਂ। ਅੰਦਰ ਵੇਖਿਆ ਤੇ ਮਹਾਰਾਜ ਕਹਿੰਦੇ ਅੰਦਰ ਤੇ ਤੂੰ ਪਸ਼ੂ ਵਰਗਾ, ਇਹਦਾ ਮਤਲਬ ਅਧੂਰਾ ਹੈ, ਤੂੰ ਪੂਰਾ ਨਹੀਂ ਹੈ। ਬਾਹਰ ਸ਼ਕਲ ਤੇਰੀ ਮਨੁੱਖ ਦੀ ਹੈ, ਅੰਦਰ ਹਰਕਤ ਤੇਰੀ ਪਸ਼ੂ ਦੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਤੇਰੇ ਕੋਲ ਮਨੁੱਖ ਦੀ ਹੈ, ਪਰ ਤੇਰੀ ਹਰਕਤ ਤੇਰੀਆਂ ਕਰਤੂਤਾਂ ਇਹ ਜਿਹੜੀਆਂ ਨੇ ਪਸ਼ੂ ਵਰਗੀਆਂ, ਇਹਦਾ ਮਤਲਬ ਪੂਰਨ ਪੁਰਖ ਨਹੀਂ ਆ। ਅਸੀਂ ਅਜੇ ਪੂਰਨ ਪੁਰਖ ਨਹੀਂ ਬਣੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਔਰ ਇੱਥੇ ਤੱਕ ਵੀ ਕਹਿ ਦਿੱਤਾ ਵੀ ਬਾਹਰੋਂ ਸ਼ਕਲ ਇਨਸਾਨ ਦੀ ਹੈ, ਪਰ ਅੰਦਰ ਹਰਕਤ ਸ਼ੈਤਾਨ ਦੀ ਹੈ, ਅਧੂਰਾ ਹੈ ਨਾ। ਇਹ ਪੁਰਖ ਹਜੇ ਪੂਰਾ ਨਹੀਂ ਹੋਇਆ, ਅੰਦਰੋਂ ਬਾਹਰੋਂ ਨਿਰਮਲ ਨਹੀਂ ਹੋਇਆ। ਅੰਦਰੋਂ ਮੈਲਾ ਹੈ, ਬਾਹਰੋਂ ਨਿਰਮਲ ਹੈ, ਅਧੂਰਾ ਹੈ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਇਹਦਾ ਮਤਲਬ ਇਹ ਪੂਰਨ ਪੁਰਖ ਨਹੀਂ ਹੈ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ, ਅੰਦਰ ਸ਼ੈਤਾਨ ਹੈ, ਬਾਹਰ ਇਨਸਾਨ ਹੈ, ਇਹਦਾ ਮਤਲਬ ਇਹ ਅਧੂਰਾ ਹੈ, ਇਹ ਪੂਰਾ ਨਹੀਂ ਹੈ। ਪੂਰਨ ਪੁਰਖ ਕੌਣ ਹੈ? ਜੈਸਾ ਅੰਦਰੋਂ ਵੈਸਾ ਹੀ ਬਾਹਰੋਂ, ਔਰ ਜਿੱਦਾਂ ਦਾ ਬਾਹਰੋਂ ਹੈ ਉੱਦਾਂ ਹੀ ਅੰਦਰੋਂ ਹੈ। ਇਹ ਨਹੀਂ ਕਿ ਅੰਦਰ ਕੁਛ ਹੋਰ ਅਤੇ ਬਾਹਰ ਕੁਛ ਹੋਰ, ਉਹਨੂੰ ਪੂਰਨ ਪੁਰਖ ਕਹਿੰਦੇ ਆ। ਅਤੇ ਜੇ ਆਪਾਂ ਗਿਣਤੀ ਕਰੀਏ ਤਾਂ ਵਿਰਲੇ ਹੀ ਹੋਣਗੇ ਐਸੇ ਪੂਰਨ ਪੁਰਖ। ਕੋਟਨ ਮੈਂ ਨਾਨਕ ਕਉ ਨਾਰਾਇਣ ਜਹ ਚੀਤ, ਮਹਾਰਾਜ ਕਹਿੰਦੇ ਕੋਟਨ ਕਰੋੜਾਂ 'ਚ ਅਧੂਰੇ ਹੀ ਅਧੂਰੇ ਤੁਹਾਨੂੰ ਦਿਸਣਗੇ, ਪਰ ਜੇ ਕੋਈ ਪੂਰਨ ਪੁਰਖ ਹੈ ਤੇ ਉਹ ਕੋਈ ਵਿਰਲਾ ਹੀ ਹੈ। ਜਦੋਂ ਭਾਈ ਰਾਮ ਕੋਇਰ ਜੀ ਨੂੰ ਦੇਖਿਆ, ਉਹਨਾਂ ਦਾ ਜੀਵਨ ਦੇਖਿਆ, ਤੇ ਇਸੇ ਤਰ੍ਹਾਂ ਮਹਿਸੂਸ ਹੋਇਆ ਕਿ ਇਹ ਪੂਰਨ ਪੁਰਖ ਨੇ, ਜਿਨ੍ਹਾਂ ਨੇ ਗੁਰਬਾਣੀ ਨੂੰ ਗਾਵਿਆ ਵੀ ਹੈ, ਗੁਰਬਾਣੀ ਨੂੰ ਸੁਣਿਆ ਵੀ ਹੈ, ਔਰ ਗੁਰਬਾਣੀ ਵਰਗਾ अपना जीवन जेड़ा वो बनाया है।
1: दर्शन करत पाओ रिद ठाने,
0: जिन्हें दर्शन दीदार कीते ने। देखो गुरु ग्रंथ साहिब महाराज की बाणी विच जिथे गुरु साहब की बाणी है, जिथे 15 भगतां की बाणी है, भट्टां की, भट्ट साहिबान की बाणी है, उत्थे गुरु के सिखां की भी बाणी है। उत्थे कमाई करन वालियां दा नाम भी गुरु ग्रंथ साहिब महाराज विच आउंदा है। भाई मरदाना जी का नाम आउंदा है, माता खीवी जी का नाम आउंदा है। बाबा सुंदर जी ने, भाई सत्ता जी, भाई बलवंड जी, ये गुरु ग्रंथ साहिब महाराज विच है। क्यों है? क्योंकि इन्हां ने अपने जीवन नू कमा लिया, इन्ना को कमा लिया कि वह गुरु ग्रंथ साहिब महाराज विच बैठन योग हो गए। अपने अपने अंदर आपां सारे झाती मारीए मेरे समेत, वो तो गुरु ग्रंथ साहिब महाराज विच बैठे आ कि मैं गुरु महाराज के चरणों के विच बैठन दे योग हाँ, कि मेरे विच वो गुण है कि बाहरों सिर्फ मैं दुनिया नू दिखा रहा कि मैं सिख हाँ, गुरसिख हाँ, कि मेरे विच वो गुरु की सिख्या है, गुरु की मत है, कि मैं इस काबिल इस योग हाँ गुरु महाराज के चरणों के विच बैठन दे। जदों असी अपने अंदर झाती मारांगे ना ते सच जनियो बेनती होएगी भी पातशाह मैं इस काबिल नहीं हाँ, पर तुसी तरस करके मैनु इस काबिल कर दिओ, मैनु इस योग बना दिओ। मैं ते अवगणा नाल भरिया पिया, अंदरों बुरियाइयां नाल भरिया पिया, इसलिए अंदर शुभ गुण किते आ जान असी तुहाडे चरणां दे विच बैठण दे योग हो जाइए। भाई राम कोयर जी का जीवन देख के ते उन्हां दे दीदार जिहड़े आ उह करके सदके जाण नूं मन करदा वी वाकई जिन्हां ने गुरु दी सिख्या नूं कमाया है।
1: पूजण लगी मात सत पाए,
0: कहिंदे प्रशादा जिहड़ा उह छक रहे ने। सेवा दी वी हद जे देखणी है तां गुरु महाराज दी बाणी विच सानूं दस्सिया, पाणी पखा पीस दास कै तब होए निहाल, राज मिलक सिक दारियां अग्नि में जाल। कहन लगे ये जड़ी सेवा है ना, ये सेवा ये भागा दे नाल मिलदी है, ते जेड़ा सेवा दा लाहा मिलदा है उदे तो मैं ये राज मिलक सिक दारियां अग्नि में जाल। इनू मैं अग दे विच पावे दा जेड़ा माण है, क्योंकि जिहड़ा हंकार है ना, बड़े ध्यान नाल समझियो, जिहड़ा अहंकार है वह सेवा नहीं करन देगा। जिहड़ा अंदर माण भरे है ना, मैं राजा हाँ, मैं इन्नियां जमीनां दा मालिक हाँ, मेरे कोल इन्ना उच्चा अहुदा है, वह झुक के सेवा करेगा? नहीं कर सकता। ये जिहड़ा अंदर माण भरे है ना, राज मिलक सिकदारियां अग्नि में जा, ये माण अहंकार नूं साड़ दिया, फिर पानी पखा पीस दास कै तब होए निहाल। पानी ढोण की सेवा, पखा झलण की सेवा, लंगर प्रसाद वास्ते दाने पीसण की सेवा, ये तो चलो अज आपां जे अजोके समय च देखिए तो गल्लां ही रह गईयां। हुण तां पखा कौन चलदा है, ते किहड़ा चक्की चला के दाने जिहड़े आ उह पीसदा है, ये तो हुण साडे जिहड़ियां उह गल्लां दे विच ही सेवा रह गई है। पर एक टाइम सी, एक समां सी जदों पखे वड्डे वड्डे झले जांदे सी और अंदर चाओ हुंदा सी, जे एक प्यारा खलो के पखा चल रहा ते नाल दा देख रहा सी मेरी वारी कदों आएगी, भी ये सेवा मेरी झोली च कदों पएगी। खिच हुंदी सी अंदर, भावना हुंदी सी सेवा दे प्रथाए। तो गुरु महाराज सच्चे पातशाह दे दर आनंदपुर साहिब जदों भाई राम कोयर जी आए, माता गुजर कौर जी ने प्रशादा छकाया, बूजन लगी मात सत पाए। माता जी फिर कहिंदे पुछण लगे हन,
1: आज कहां ते चल कर आए।
0: कहिंदे भाई साहब जी ਭਾਈ ਰਾਮ ਕੋਇਰ ਜੀ, ਅੱਜ ਤੁਸੀਂ ਕਿੱਥੋਂ ਕਿਹੜੇ ਰਸਤਿਓਂ ਕਿਹੜੇ ਪਾਸਿਓਂ ਚੱਲ ਕਰਕੇ ਆਏ ਹੋ?
1: ਰਾਮ ਕੋਇਰ ਅੱਜ ਭੋਜਨ ਸੋਈ।
0: ਭਾਈ ਸਾਹਿਬ ਜੀ ਪਹਿਲਾਂ ਬੋਲੇ ਨਾ, ਪ੍ਰਸ਼ਾਦਾ ਛਕਦੇ ਨੇ, ਰਾਮ ਕੋਇਰ ਅੱਜ ਭੋਜਨ ਸੋਈ। ਜਦੋਂ ਪੂਰਾ ਪ੍ਰਸ਼ਾਦਾ ਭੋਜਨ ਜਿਹੜਾ ਹੈ ਉਹ ਛਕ ਲਿਆ ਹੈ,
1: ਬੋਲਿਓ ਹੱਥ ਜੋੜ ਕਰ ਦੋਈ।
0: ਫਿਰ ਕਹਿੰਦੇ ਹੱਥ ਜੋੜ ਕੇ ਮਾਤਾ ਜੀ ਨੇ ਜੋ ਪੁੱਛਿਆ ਉਹਦਾ ਜਵਾਬ ਦਿੰਦੇ ਆ। ਇੱਕ ਗੱਲ ਨੋਟ ਕਰਿਓ, ਤੇ ਬੜੀ ਵਾਰ ਦਾਸ ਨੇ ਬੇਨਤੀ ਕੀਤੀ, ਕੋਸ਼ਿਸ਼ ਇਹ ਹੁੰਦੀ ਹੈ ਕਿ ਇਕੱਲਾ ਇਤਿਹਾਸ ਸੁਣਨਾ ਤੇ ਸੁਣਾਉਣਾ ਹੀ ਨਹੀਂ, ਆਪਾਂ ਉਹਦੇ ਵਿੱਚੋਂ ਕੀ ਸਿੱਖਿਆ ਲੈ ਰਹੇ ਹਾਂ, ਅਸੀਂ ਕੀ ਬਦਲ ਰਹੇ ਹਾਂ ਆਪਣੇ ਆਪ ਨੂੰ, ਕਿ ਸੁਣਾ ਦਿੱਤਾ ਤੇ ਸੁਣ ਲਿਆ ਤੇ ਠੀਕ ਹੈ, ਬਸ ਅਸੀਂ ਉਹਦੇ ਵਿੱਚੋਂ ਕੀ ਗੁਣ ਲੈਣਾ। ਜਦੋਂ ਤੁਸੀਂ ਗੁਰਬਾਣੀ ਦਾ ਭੋਜਨ ਛਕ ਰਹੇ ਹੋਵੋ, ਕਿਉਂਕਿ ਗੁਰਬਾਣੀ ਵੀ ਭੋਜਨ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਵਸ ਅਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਜੇ ਅਸੀਂ ਬਾਣੀ ਦਾ ਭੋਜਨ ਛੱਕ ਰਹੇ ਹਾਂ ਤੇ ਅਸੀਂ ਉਹ ਬਾਣੀ ਦਾ ਭੋਜਨ ਛੱਕ ਕੇ ਸਮਾਪਤੀ ਕਰਕੇ ਫਿਰ ਆਪਾਂ ਗੱਲ ਕਰੀਏ, ਪਰ ਹੁੰਦਾ ਕੀ ਹੈ, ਇੱਕ ਪਾਸੇ ਪਾਠ ਇੱਕ ਪਾਸੇ ਗੱਲਾਂ, ਨਾਲ ਅਸੀਂ ਭੋਜਨ ਛੱਕ ਰਹੇ ਨਾਲੇ ਗੱਲਾਂ ਕਰ ਰਹੇ ਹਾਂ। ਸਾਡਾ ਧਿਆਨ ਇੱਕ ਪਾਸੇ ਕਥਾ ਕੀਰਤਨ ਹੈ, ਇੱਕ ਪਾਸੇ ਧਿਆਨ ਮੋਬਾਈਲ ਦੇ ਵੱਲ ਹੈ। ਪੂਰਾ ਧਿਆਨ ਲਾ ਕੇ ਸੁਰਤ ਲਾ ਕੇ ਥੋੜ੍ਹੀ ਇਹ ਭੋਜਨ ਛੱਕ ਰਹੇ ਹਾਂ। ਬਾਹਰ ਦਾ ਵੀ ਜਿਹੜਾ ਅੰਨ ਦਾ ਭੋਜਨ ਹੁੰਦਾ ਹੈ, ਧਰਮ ਅਸਥਾਨ ਗੁਰੂ ਅਸਥਾਨਾਂ 'ਤੇ ਕਿਉਂ ਲਿਖਿਆ ਹੁੰਦਾ ਹੈ ਕਿ ਗੱਲਾਂ ਨਾ ਕਰੋ, ਚੁੱਪ ਦਾ ਦਾਨ ਬਖਸ਼ੋ, ਆਰਾਮ ਨਾਲ ਟਿਕ ਕੇ ਸੰਗਤ ਕਰੋ, ਗੁਰੂ ਕਾ ਲੰਗਰ ਛਕੋ, ਕਿਉਂਕਿ ਅਸੀਂ ਉਹ ਲੰਗਰ ਵਿੱਚ ਵੀ ਨਾ ਚੁੱਪ ਕੀਤੇ, ਨਾ ਸੰਗਤ ਵਿੱਚ ਚੁੱਪ ਕੀਤੇ, ਨਾ ਉਹ ਲੰਗਰ ਧਿਆਨ ਲਾ ਕੇ ਛਕਿਆ, ਨਾ ਆਹ ਬਾਣੀ ਦਾ ਲੰਗਰ ਧਿਆਨ ਲਾ ਕੇ ਛਕਿਆ, ਫਿਰ ਗੱਲ ਕਿੱਦਾਂ ਬਣਨੀ ਸੀ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਭਾਈ ਸਾਹਿਬ ਜੀ, ਹਾਲਾਂਕਿ ਮਾਤਾ ਗੁਜਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਪਰ ਉਹਨਾਂ ਨੇ ਪਹਿਲਾਂ ਪ੍ਰਸ਼ਾਦਾ ਛਕਿਆ, ਛਕਣ ਤੋਂ ਬਾਅਦ ਫਿਰ ਬੋਲਿਓ ਹੱਥ ਜੋੜ ਕਰ ਦੋਈ। ਦੋਵੇਂ ਹੱਥ ਜੋੜੇ ਭਾਈ ਸਾਹਿਬ ਨੇ, ਭਾਈ ਰਾਮ ਕੋਇਰ ਜੀ ਨੇ। ਫਿਰ ਮਾਤਾ ਜੀ ਦਾ ਜਿਹੜਾ ਉਹ ਸਵਾਲ ਸੀ ਵੀ ਕਿੱਥੋਂ ਆਏ ਹੋ, ਕਿਹੜੀ ਦਿਸ਼ਾ ਤੋਂ ਆਏ ਹੋ, ਉਹਦਾ ਫਿਰ ਜਵਾਬ ਦਿੰਦੇ ਹਨ।
1: ਰੱਖੇ ਰਾਖੇ ਗੁਰ ਜਹਾਂ,
0: ਕਹਿੰਦੇ ਅਸੀਂ ਕਿੱਥੋਂ ਆਉਣਾ ਤੇ ਕਿੱਥੇ ਜਾਣਾ, ਅਸੀਂ ਤੇ ਉਹਦੇ ਹੁਕਮ ਵਿੱਚ ਹਾਂ। ਕਹਿੰਦੇ ਤਾਂ ਰੱਖੇ ਰਾਖੇ ਗੁਰ ਜਹਾਂ, ਅਸੀਂ ਤੇ ਉੱਥੇ ਰਹਿੰਦੇ ਹਾਂ ਜਿੱਥੇ ਗੁਰੂ ਰੱਖਦਾ ਹੈ। ਬਸ ਆਹ ਫਰਕ ਹੈ ਭਗਤਾਂ ਤੇ ਸੰਸਾਰੀਆਂ ਵਿੱਚ, ਆਹ ਫਰਕ ਹੈ। ਹੁਣ ਕੋਈ ਪੁੱਛੇ ਭਾਈ ਸਾਹਿਬ ਕਿੱਥੋਂ ਆਏ, ਮੈਂ ਕਹਾਂ ਜੀ ਮੈਂ ਤੇ ਘਰੋਂ ਆਇਆ, ਮੈਂ ਤੇ ਫਲਾਣੀ ਥਾਂ ਗਿਆ ਸੀ ਉੱਥੋਂ ਆਇਆ, ਮੈਂ ਤੇ ਅੱਜ ਆਹ ਕੰਮ ਛੱਡ ਕੇ ਆਇਆ। ਬੜਾ ਕੁਛ ਅਸੀਂ ਕਹਾਂਗੇ ਵੀ ਮੈਂ ਇੱਥੇ ਆਇਆ ਉੱਥੇ ਆਇਆ, ਪਰ ਭਾਈ ਰਾਮ ਕੋਇਰ ਜੀ ਕਹਿੰਦੇ ਆ ਜਿੱਥੇ ਗੁਰੂ ਰੱਖ ਲਏ ਉੱਥੇ ਹੀ ਅਸੀਂ ਰਹਿੰਦੇ ਹਾਂ, ਔਰ ਜਿੱਧਰ ਗੁਰੂ ਮਹਾਰਾਜ ਜੀ ਭੇਜ ਦੇਣ ਉਸ ਪਾਸੇ ਤੁਰ ਪੈਂਦੇ ਹਾਂ। ਇਹ ਭਾਈ ਸਾਹਿਬ ਜੀ ਦਾ ਜਵਾਬ ਸੀ, ਜਿੱਧਰ ਮੈਨੂੰ ਰੱਖ ਲੈਣ ਅਸੀਂ ਉੱਥੇ ਰਹਿ ਪੈਂਦੇ ਹਾਂ, ਜਿੱਧਰ ਤੋਰ ਦੇਣ ਉਸ ਪਾਸੇ ਤੁਰ ਪੈਂਦੇ ਹਾਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬੇਕਾਨਾ, ਜਿੱਤ ਲਾਇਆ ਤਿੱਤ ਲਾਗਾ। ਜਿੱਧਰ ਲਾਤਾ ਉਸ ਪਾਸੇ ਤੁਰ ਪਏ, ਉਹਦੇ ਹੁਕਮ ਦੇ ਵਿੱਚ ਹਾਂ। ਕਹਿਣ ਤੋਂ ਭਾਵ ਸੀ ਉਹਦੇ ਹੁਕਮ ਵਿੱਚ ਹਾਂ, ਜਿੱਥੇ ਰੱਖਦੇ ਆ ਰਹਿ ਲੈਂਦੇ ਹਾਂ, ਜਿੱਥੇ ਤੋਰਦੇ ਆ ਤੁਰ ਪੈਂਦੇ ਹਾਂ, ਉਹਦੇ ਹੁਕਮ ਤੋਂ ਬਾਹਰੀ ਨਹੀਂ। ਮੇਰੇ ਵਰਗਾ ਤੇ ਸਿਰਫ ਇੱਕ ਪੰਗਤੀ ਪੜ੍ਹਦਾ ਹੈ, ਬੜੀ ਵਾਰੀ ਪੜ੍ਹੀ ਹੈ, ਪਰ ਉਹਦੇ ਉੱਤੇ ਤੁਰਨਾ ਬੜਾ ਔਖਾ ਹੈ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜਹਿ ਜਹਿ ਰੱਖੇ ਆਪ ਤੈਂ ਜਾਏ ਖੜੋਵਣਾ। ਵਾਹਿਗੁਰੂ ਜਿੱਥੇ ਰੱਖੇ ਅਸੀਂ ਖਲੋ ਜਾਂਗੇ, ਅਤੇ ਖਲੋਂਦੇ ਹਾਂ ਅਸੀਂ ਤੇ ਉਲਾਂਭੇ ਦਿੰਦੇ ਹਾਂ, ਅਸੀਂ ਤੇ ਰੋਸ ਕਰਦੇ ਹਾਂ, ਅਸੀਂ ਖਲੋ ਕੇ ਸ਼ੁਕਰਾਨਾ ਨਹੀਂ ਕਰਦੇ। ਮਹਾਰਾਜ ਜਿੱਥੇ ਤੂੰ ਰੱਖਿਆ ਠੀਕ ਹੈ, ਅਸੀਂ ਤੇ ਕਹਿੰਦੇ ਹਾਂ ਮਹਾਰਾਜ ਕਿੱਦਾਂ ਰੱਖਿਆ ਤੂੰ, ਮੈਂ ਇੰਨਾ ਪਾਠ ਕਰਦਾ, ਇੰਨਾ ਸਿਮਰਨ ਕਰਦਾ, ਇੰਨੀ ਸੇਵਾ ਕਰਦਾ, ਅਤੇ ਮੈਨੂੰ ਤੂੰ ਕਿੱਥੇ ਰੱਖਿਆ। ਰੋਸ ਨਹੀਂ ਹੈ, ਉਲਾਂਭਾ ਨਹੀਂ ਹੈ। ਜਿਹੜੇ ਵਾਹਿਗੁਰੂ ਜੀ ਦੇ ਹੁਕਮ ਵਿੱਚ ਤੁਰਦੇ ਆ ਉਹ ਰੋਸ ਨਹੀਂ ਕਰਦੇ, ਉਹ ਉਲਾਂਭਾ ਨਹੀਂ ਦਿੰਦੇ, ਉਹ ਹਰ ਕਦਮ 'ਤੇ ਸ਼ੁਕਰਾਨਾ ਕਰਦੇ ਆ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਧ ਸ਼ੁਕਰਾਨਾ ਕਰਨਾ ਕੌਣ ਸਿਖਾ ਸਕਦਾ ਸਾਨੂੰ? ਪਿਤਾ ਜੀ ਨੂੰ ਤੋਰਦੇ ਆ, ਇਕੱਲਾ ਸੀਸ ਹੱਥ 'ਚ ਆਉਂਦਾ ਅਤੇ ਸ਼ੁਕਰਾਨਾ, ਅਨੰਦਪੁਰ ਸਾਹਿਬ ਆਨੰਦ ਵਰਤਾਉਂਦੇ ਆ, ਖਾਲਸਾ ਪੰਥ ਸਾਜਦੇ ਆ, ਕਿਲੇ ਤਿਆਰ ਕਰਾਉਂਦੇ ਆ, ਰਣਜੀਤ ਨਗਾਰਾ ਸਤਿਗੁਰੂ ਵਜਵਾਉਂਦੇ ਆ, ਇੱਕ ਦਿਨ ਉਸੇ ਨੂੰ ਛੱਡ ਕੇ ਤੁਰਦੇ ਆ ਅਤੇ ਸ਼ੁਕਰਾਨਾ, ਦਰਿਆ ਪਾਰ ਕਰਦੇ ਆ ਪਰਿਵਾਰ ਵਿਛੜਿਆ ਸ਼ੁਕਰਾਨਾ, ਇੱਥੋਂ ਤੱਕ ਕਿ ਅੱਖਾਂ ਦੇ ਸਾਹਮਣੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ ਤਾਂ ਵੀ ਸ਼ੁਕਰਾਨਾ, ਫਿਰ ਵੀ ਸ਼ੁਕਰ ਨਿਕਲਦਾ। ਅਤੇ ਜਿੱਥੇ ਆ ਕੇ ਮਹਾਰਾਜ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਉੱਥੇ ਵੀ ਸ਼ੁਕਰਾਨਾ ਹੈ। ਭਾਈ ਸਾਹਿਬ ਜੀ ਕਹਿੰਦੇ ਮਾਤਾ ਜੀ ਅਸੀਂ ਤਾਂ ਹੁਕਮ ਦੇ ਵਿੱਚ ਚੱਲਣ ਵਾਲੇ ਹਾਂ, ਜਿੱਥੇ ਵਾਹਿਗੁਰੂ ਰੱਖ ਲਏ ਉੱਥੇ ਰਹਿ ਪੈਂਦੇ ਹਾਂ, ਜਿਸ ਪਾਸੇ ਨੂੰ ਉਹ ਤੋਰ ਦੇਵੇ ਉਸ ਪਾਸੇ ਨੂੰ ਅਸੀਂ ਤੁਰ ਪੈਂਦੇ ਹਾਂ, ਹੁਕਮ ਦੇ ਵਿੱਚ ਚੱਲਣਾ ਹੈ।
1: ਪੁਤਲੀ ਕੇ ਅਧੀਨ ਕਿਆ ਹੈ,
0: ਕਹਿੰਦੇ ਇਹ ਤਾਂ ਇੱਕ ਪੁਤਲੀ ਹੈ, ਤੁਸੀਂ ਦੇਖਿਆ ਨਾ ਕੱਟ ਪੁਤਲੀਆਂ ਹੁੰਦੀਆਂ ਨੇ, ਉਹਦੀ ਜਿਹੜੀ ਡੋਰ ਹੁੰਦੀ ਆ ਉਹ ਇੱਕ ਦੇ ਹੱਥ ਹੁੰਦੀ ਹੈ, ਉਹ ਹੱਥ ਦੀਆਂ ਉਂਗਲੀਆਂ ਕੱਟ ਪੁਤਲੀਆਂ ਨੂੰ ਨਚਾਉਂਦੀਆਂ, ਕੱਟ ਪੁਤਲੀਆਂ 'ਚ ਕੁਛ ਨਹੀਂ ਹੁੰਦਾ, ਉਹਨਾਂ ਵਿੱਚ ਕੁਛ ਨਹੀਂ ਹੈ, ਉਹ ਜਿਹਦੇ ਹੱਥ ਡੋਰ ਹੈ ਉਹ ਉਹਨਾਂ ਨੂੰ ਨਚਾ ਰਿਹਾ, ਉਹਨਾਂ ਨੂੰ ਦੌੜਾ ਰਿਹਾ, ਬਿਠਾ ਰਿਹਾ, ਉਠਾ ਰਿਹਾ। ਜਿਵੇਂ ਬਾਣੀ ਵਿੱਚ ਵੀ ਬਚਨ ਆਉਂਦਾ ਹੈ ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਨ ਹਾਰੋ ਜਾਣੇ, ਮਹਾਰਾਜ ਕਹਿੰਦੇ ਆ ਇਹ ਪੁਤਲੀ ਹੈ ਇਹ ਕੀ ਕਰੇ ਵਿਚਾਰੀ, ਇਹ ਤਾਂ ਖਿਲਾਵਣ ਹਾਰੋ ਜਾਣੇ, ਇਹ ਤਾਂ ਉਹ ਜਾਣਦਾ ਜਿਹੜਾ ਇਹਨੂੰ ਪੁਤਲੀ ਨੂੰ ਖਿਡਾ ਰਿਹਾ ਹੈ, ਅਸੀਂ ਕੱਟ ਪੁਤਲੀਆਂ ਹਾਂ। ਹਾਂ ਜਿਹੜੀਆਂ ਕੱਟ ਪੁਤਲੀਆਂ ਚੱਲ ਰਹੀਆਂ ਦਿਖ ਰਹੀਆਂ ਨੇ ਸਾਨੂੰ, ਉਹ ਜੇ ਮਾਣ ਕਰਕੇ ਬਹਿ ਜਾਣ ਵੀ ਇਹ ਤਾਂ ਸਾਡਾ ਜ਼ੋਰ ਹੈ, ਉੱਥੇ ਫਿਰ ਅਸੀਂ ਉਹਦੇ ਹੁਕਮ ਤੋਂ ਬਾਹਰ ਹੋ ਜਾਵਾਂਗੇ। ਪਰ ਜੇ ਸਾਨੂੰ ਸਮਝ ਆ ਜਾਏ ਵੀ ਅਸੀਂ ਕੱਟ ਪੁਤਲੀਆਂ ਹਾਂ ਅਤੇ ਖਿਲਾਵਣ ਹਾਰਾ ਇੱਕ ਪਰਮੇਸ਼ਵਰ ਹੈ, ਉੱਥੇ ਫਿਰ ਸਾਡੀ ਅਰਦਾਸ ਹੋਏਗੀ ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੈ ਜਿਉ ਭਾਵੈ ਤਿਵੇਂ ਬਖਸ਼। ਮਹਾਰਾਜ ਸਾਡੀ ਤਾਂ ਜ਼ੋਰ ਹੀ ਕੋਈ ਨਹੀਂ ਹੈ, ਇਹ ਤਾਂ ਤੁਹਾਡੀ ਬਣਾਈ ਹੋਈ ਕੱਟ ਪੁਤਲੀ ਹੈ, ਜਿਹਨੂੰ ਉਠਾ ਦਿਓਗੇ ਉੱਠ ਜਾਏਗੀ, ਬਿਠਾ ਦਿਓਗੇ ਬੈਠ ਜਾਏਗੀ, ਤੋਰ ਦਿਓਗੇ ਤੁਰ ਪਏਗੀ, ਜੋ ਖਾਣ ਨੂੰ ਦਿਓਗੇ ਖਾ ਲਏਗੀ, ਜਿੱਥੇ ਸੌਣ ਨੂੰ ਕਹੋਗੇ ਉਹ ਸੌਂ ਜਾਏਗੀ, ਕੋਈ ਰੋਸ ਕੋਈ ਉਲਾਂਭਾ ਨਹੀਂ। ਸਾਡੀ ਜ਼ਿੰਦਗੀ ਉਲਾਂਭਿਆਂ 'ਚ ਹੀ ਲੰਘ ਰਹੀ ਹੈ, ਉਹਦੇ ਕੋਲ ਇੰਨਾ ਹੈ ਅਤੇ ਮੇਰੇ ਕੋਲ ਕਿਉਂ ਨਹੀਂ ਹੈ, ਉਹ ਤਾਂ ਆਰਾਮ ਦੀ ਜ਼ਿੰਦਗੀ ਜਿਉਂਦਾ ਹੈ, ਮੈਂ ਤਾਂ ਸਾਰੀ ਉਮਰ ਇੱਦਾਂ ਹੀ ਲੰਘ ਗਿਆ, ਬਸ ਇਹਦੇ 'ਚ ਹੀ ਸਾਡੀ ਉਮਰ ਲੰਘ ਜਾਣੀ ਹੈ। ਭਾਈ ਸਾਹਿਬ ਭਾਈ ਰਾਮ ਕੋਇਰ ਜੀ ਕਹਿੰਦੇ ਮਾਤਾ ਜੀ ਪੁਤਲੀ ਕੇ ਅਧੀਨ ਕਿਆ ਹੈ, ਇਹ ਤਾਂ ਪੁਤਲੀ ਹੈ ਆਪਣੇ ਮਾਲਕ ਦੀ, ਉਹਦੇ ਹੁਕਮ ਦੇ ਵਿੱਚ ਚੱਲਣ ਵਾਲੀ, ਇਹਦੇ ਵੱਸ ਕੁਛ ਨਹੀਂ ਹੈ।
1: ਨਰਕੇ ਬਸ ਵਰਤੀ ਨਿਤਰ ਹੈ,
0: ਇਹ ਤਾਂ ਉਸ ਮਾਲਕ ਦੇ ਅਨੁਸਾਰ ਚੱਲਣ ਵਾਲੀ ਹੈ, ਜਿਹਨੂੰ ਹੁਕਮ ਮੰਨਣਾ ਆ ਗਿਆ ਨਾ, ਸਮਝ ਆ ਗਿਆ, ਉਹ ਫਿਰ ਮੈਂ ਕਹਿੰਦਾ ਹੀ ਨਹੀਂ ਕਿ ਮੈਂ ਹਾਂ। ਨਾਨਕ ਹੁਕਮ ਜੇ ਬੁੱਝੈ ਤਾਂ ਹਉਮੈ ਕਹੇ ਨਾ, ਉਹ ਹਉਮੈ ਦੀ ਬੋਲੀ ਬੋਲ ਹੀ ਨਹੀਂ ਸਕਦਾ, ਹਾਂ ਮੈਂ ਉਹ ਕਹਿ ਹੀ ਨਹੀਂ ਸਕਦਾ ਮੈਂ ਹਾਂ, ਉਹ ਕਹਿੰਦਾ ਮੈਂ ਕੀ ਹਾਂ, ਮੈਂ ਤਾਂ ਕੁਛ ਵੀ ਨਹੀਂ ਹਾਂ। ਕਬੀਰ ਕੂਕਰ ਰਾਮ ਕੋ ਮੁਤੀਆਂ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ, ਮੈਂ ਤਾਂ ਉਹਦੇ ਹੁਕਮ ਵਿੱਚ ਹਾਂ। ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਆ ਵੀ ਇਹ ਤਾਂ ਉਸ ਮਾਲਕ ਦੀ ਖੇਡ ਆ, ਅਸੀਂ ਤੇ ਉਹਦੀ ਪੁਤਲੀ ਹਾਂ, ਸਾਡੇ 'ਚ ਕੋਈ ਜ਼ੋਰ ਨਹੀਂ ਹੈ।
1: ਜਥਾ ਕਰਾਏ ਤਥਾ ਸੋ ਕਰਹੀ,
0: ਇਸ ਲਈ ਜਿਸ ਪਾਸੇ ਰੱਖੇ ਉਸ ਪਾਸੇ ਰਹਿਣਾ, ਜਿਸ ਪਾਸੇ ਭੇਜੇ ਉਸ ਪਾਸੇ ਤੁਰ ਪੈਣਾ, ਔਰ ਜੋ ਹੁਕਮ ਕਰੇ ਕਰਨ ਵਾਸਤੇ ਉਹ ਕਰਮ ਕਰ ਦੇਣਾ, ਕਰਮ ਵੀ ਆਪਣੀ ਮਰਜ਼ੀ ਅਨੁਸਾਰ ਨਹੀਂ, ਜੋ ਉਹ ਹੁਕਮ ਕਰੇ ਉਸੇ ਤਰ੍ਹਾਂ ਦਾ ਕਰਮ ਕਰਨਾ। ਬਸ ਇਹ ਇੱਕ ਜਿਹੜੀ ਕੱਟ ਪੁਤਲੀ ਹੈ ਇਹ ਉਹਦੇ ਹੁਕਮ ਦੇ ਵਿੱਚ ਹੈ, ਇਸ ਲਈ ਅਸੀਂ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਚੱਲਣ ਵਾਲੇ ਹਾਂ।

0: ਹੱਲ ਨਹੀਂ ਹੈ ਜੋ ਅਸੀਂ ਕੁਛ ਕਰ ਸਕੀਏ। ਆਪਣੀ ਮਰਜ਼ੀ ਨਾਲ ਕਹਾਂ ਕਿ ਮੈਂ, ਮੇਰੇ 'ਚ ਇੰਨੀ ਤਾਕਤ ਹੈ, ਪਾਵਰ ਹੈ, ਮੈਂ ਇਹ ਕਰ ਸਕਦਾ, ਮੈਂ ਆਹ ਕਰ ਸਕਦਾ, ਮੈਂ ਆਹ ਨਹੀਂ, ਕੋਈ ਸਾਡੇ ਵਿੱਚ ਜ਼ੋਰ ਨਹੀਂ ਹੈ।
1: ਸਦਾ ਚਲ ਹੈ ਗੁਰੇ ਆਗਿਆ ਮਾਹੀ,
0: ਸਦਾ ਗੁਰੂ ਜੀ ਦੀ ਆਗਿਆ ਅਨੁਸਾਰ ਹੀ ਚੱਲਣ ਵਾਲੇ ਹਾਂ।
1: ਨਿਮਕੈ ਨਮਹਿ ਮਾਤ ਕੋ ਕਰਕੇ,
0: ਇਸ ਤਰ੍ਹਾਂ ਹੱਥ ਜੋੜੇ ਜਵਾਬ ਦਿੱਤਾ ਮਾਤਾ ਜੀ ਨੂੰ, ਔਰ ਨਮਸਕਾਰ ਕਰਕੇ ਉੱਥੋਂ ਉੱਠ ਕੇ ਕਹਿੰਦੇ ਚੱਲੇ ਹਨ।
1: ਗੁਰ ਟਿਕ ਆਇਓ ਔਰ ਮੁਦ ਧਰਕੇ,
0: ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਿਰਾਜਮਾਨ ਸਨ, ਕਹਿੰਦੇ ਉੱਥੇ ਲੰਗਰ ਪ੍ਰਸ਼ਾਦਾ ਛਕਿਆ, ਮਾਤਾ ਜੀ ਨੇ ਬੜੇ ਪਿਆਰ ਨਾਲ ਛਕਾਇਆ, ਜੋ ਸਵਾਲ ਕੀਤਾ ਉਹਦਾ ਜਵਾਬ ਜਿਹੜਾ ਸੀ ਇਸ ਤਰ੍ਹਾਂ ਦਿੱਤਾ। ਫਿਰ ਉੱਠ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆ ਜਾਂਦੇ ਹਨ।
1: ਦੁਹਰਾ ਬੈਠਿਓ ਸ਼੍ਰੀ ਸਤਿਗੁਰ ਨਿਕਟ, ਰਾਮ ਕੋਇਰ ਸੁਬ ਸੰਤ।
0: ਭਾਈ ਰਾਮ ਕੋਇਰ ਜੀ ਨਾਮ ਹੈ, ਸ਼ੁਭ ਸੰਤ, ਸੰਤ ਸਰੂਪ ਨੇ, ਉਹਨਾਂ ਦਾ ਮਨ ਸ਼ਾਂਤ ਹੈ, ਆਤਮਕ ਅਡੋਲਤਾ ਅੰਦਰ ਬਣੀ ਹੋਈ ਹੈ, ਔਰ ਪੂਰਨ ਸੰਤ ਪੂਰਨ ਪੁਰਖ। ਅਤੇ ਪੂਰਨ ਪੁਰਖ ਦੀ ਵਿਆਖਿਆ ਆਪ ਜੀ ਨਾਲ ਸ਼ੁਰੂਆਤੀ ਕੀਤੀ ਹੈ ਕਿ ਪੂਰਨ ਪੁਰਖ ਕੌਣ ਹੁੰਦਾ ਹੈ? ਜਿਹੜਾ ਅੰਦਰੋਂ ਔਰ ਬਾਹਰੋਂ ਨਿਰਮਲ ਹੋ ਜਾਏ, ਅੰਦਰੋਂ ਵੀ ਨਿਰਮਲ ਹੈ, ਬਾਹਰੋਂ ਵੀ ਨਿਰਮਲ ਹੈ। ਜੈਸਾ ਅੰਦਰੋਂ ਵੈਸਾ ਹੀ ਬਾਹਰੋਂ, ਜੈਸਾ ਬਾਹਰੋਂ ਵੈਸਾ ਹੀ ਅੰਦਰੋਂ। ਜਿਹੜਾ ਅੰਦਰੋਂ ਹੋਰ ਅਤੇ ਬਾਹਰੋਂ ਹੋਰ ਹੈ, ਉਹ ਪੂਰਨ ਨਹੀਂ, ਉਹ ਅਧੂਰਾ ਹੈ, ਉਹ ਤਾਂ ਅੱਧਾ ਹੈ। ਬਾਹਰੋਂ ਦੇਖਣ ਨੂੰ ਇਨਸਾਨ ਹੈ, ਅੰਦਰੋਂ ਸ਼ੈਤਾਨ ਹੈ, ਉਹ ਤਾਂ ਅੱਧਾ ਹੈ, ਉਹ ਪੂਰਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇਹ ਪੂਰਨ ਪੁਰਖ ਨੇ ਭਾਈ ਰਾਮ ਕੋਇਰ ਜੀ, ਸੰਤ ਸਰੂਪ ਹਨ।
1: ਸਿੱਖੀ ਕੀ ਲਕਸ਼ਮੀ ਮਹਾ, ਜਿਣਕੇ ਤਿਪਤ ਅਨੰਤ।
0: ਸਿੱਖੀ ਕੀ ਲਕਸ਼ਮੀ, ਲਕਸ਼ਮੀ ਤੋਂ ਭਾਵ ਮਾਇਆ ਵੀ ਹੁੰਦਾ ਹੈ, ਅਤੇ ਲਕਸ਼ਮੀ ਦਾ ਦੂਸਰਾ ਜਿਹੜਾ ਨਾਮ ਚਮਕ ਵੀ ਹੁੰਦਾ ਹੈ। ਲਕਸ਼ਮੀ ਮਾਇਆ ਨੂੰ ਵੀ ਕਿਹਾ ਗਿਆ, ਤ੍ਰੈ ਗੁਣੀ ਮਾਇਆ, ਰਜ ਗੁਣ, ਤਮ ਗੁਣ, ਸਤ ਗੁਣ, ਲਕਸ਼ਮੀ ਚਮਕ ਵੀ ਹੈ। ਇੱਥੇ ਅਰਥ ਚਮਕ ਕਰਾਂਗੇ ਆਪਾਂ, ਕਿਉਂ? ਕਿਉਂਕਿ ਸਿੱਖੀ ਕੀ ਲਕਸ਼ਮੀ, ਜਿਹੜੀ ਗੁਰਸਿੱਖੀ ਦੀ ਚਮਕ ਹੈ। ਕਹਿੰਦੇ ਨੇ ਜਿਨ ਕੈ ਦਿਪਤ ਅਨੰਤ, ਜਿਨ੍ਹਾਂ ਦੇ ਮਸਤਕ 'ਤੇ ਸਿੱਖੀ ਦੀ ਚਮਕ ਜਿਹੜੀ ਆ ਉਹ ਚਮਕ ਰਹੀ ਹੈ, ਉਹਨਾਂ ਦੇ ਚਿਹਰੇ ਦਾ ਨੂਰ ਦੱਸਦਾ ਹੈ, ਚਿਹਰੇ ਦੀ ਚਮਕ, ਚਿਹਰੇ ਦਾ ਜਲਾਲ, ਚਿਹਰੇ ਦਾ ਨੂਰ ਦੱਸਦਾ ਹੈ ਕਿ ਅੰਦਰ ਕਿੰਨੀ ਕੁ ਜਿਹੜੀ ਆ ਉਹ ਨਾਮ ਦੀ ਕਮਾਈ ਭਾਈ ਰਾਮ ਕੋਇਰ ਜੀ ਕਰਕੇ ਬੈਠੇ ਹੋਏ ਆ। ਇਸ ਲਈ ਇੱਥੇ ਅਰਥ ਕਰਾਂਗੇ ਸਿੱਖੀ ਕੀ ਲਕਸ਼ਮੀ, ਭਾਵ ਸਿੱਖੀ ਦੀ ਚਮਕ ਜਿਹੜੀ ਉਹਨਾਂ ਦੇ ਜੀਵਨ ਦੇ ਵਿੱਚੋਂ ਦਿਖਾਈ ਦਿੰਦੀ ਹੈ।
1: ਭਾਈ ਸ਼੍ਰੀ ਗੁਰੂ ਕੁਸ਼ਲ ਪ੍ਰਸੰਨ ਕਰ ਸਾਰੇ,
0: ਗੁਰੂ ਮਹਾਰਾਜ ਕੋਲ ਆ ਕੇ ਬੈਠੇ, ਬਚਨ ਬਿਲਾਸ ਹੋਏ, ਕੁਝ ਸਵਾਲ ਕੁਝ ਜਵਾਬ, ਇਸ ਤਰ੍ਹਾਂ ਸਮਾਂ ਲੰਘਦਾ ਹੈ।
1: ਕਿਰਪਾ ਦ੍ਰਿਸ਼ਟੇ ਬੋਰ ਸਤਕਾਰੇ,
0: ਮਹਾਰਾਜ ਨੇ ਬੜੀ ਕਿਰਪਾ ਦ੍ਰਿਸ਼ਟੀ ਕੀਤੀ ਔਰ ਬਹੁਤ ਮਾਨ ਸਨਮਾਨ ਸਤਕਾਰ ਜਿਹੜਾ ਉਹ ਭਾਈ ਰਾਮ ਕੋਇਰ ਜੀ ਨੂੰ ਦਿੱਤਾ ਹੈ, ਕਿਉਂਕਿ ਉਹਨਾਂ ਦੀ ਕਮਾਈ ਹੈ, ਜੋ ਉਹਨਾਂ ਨੇ ਕਮਾਇਆ ਹੈ ਗੁਰਬਾਣੀ ਦੇ ਨਾਲ ਜੁੜ ਕੇ, ਉਹਨੂੰ ਮਹਾਰਾਜ ਜੀ ਸਤਕਾਰ ਪਿਆਰ ਬਖਸ਼ਦੇ ਹਨ।
1: ਤੁਮ ਆਧਾਰੇ,
0: ਮਹਾਰਾਜ ਕਹਿੰਦੇ ਗੁਰੂ ਦੀ ਸਿੱਖੀ ਦੇ ਆਸਰੇ ਤੁਸੀਂ ਚੱਲਣ ਵਾਲੇ ਹੋ, ਔਰ ਵਾਕਈ ਤੁਸੀਂ ਗੁਰਸਿੱਖੜੇ ਹੋ, ਇਹਦੇ ਅਧਿਕਾਰੀ ਹੋ, ਤੁਸੀਂ ਇਸ ਯੋਗ ਹੋ। ਤੁਸੀਂ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਈ ਜਿਓ, ਜੇ ਗੁਰਸਿੱਖੜਾ ਦਿਸ ਜਾਏ। ਬੜੀ ਵਾਰ ਜ਼ਿਕਰ ਹੋ ਚੁੱਕਾ ਹੈ, ਸਿੱਖਾਂ ਦੀ ਗਿਣਤੀ ਬਹੁਤ ਹੋਏਗੀ, ਬਹੁਤ ਹੋਏਗੀ ਸਿੱਖਾਂ ਦੀ ਗਿਣਤੀ, ਪਰ ਸਿੱਖਾਂ ਵਿੱਚੋਂ ਗੁਰਸਿੱਖ ਕੱਢਣੇ ਹੋਣ ਤਾਂ ਥੋੜ੍ਹੇ ਰਹਿ ਜਾਣਗੇ। ਸਿੱਖਾਂ ਦੀ ਗਿਣਤੀ ਦੇਖੀਏ ਤਾਂ ਬਹੁਤ ਹੈ, ਹਰ ਕੋਈ ਕਹਿੰਦਾ ਮੈਂ ਸਿੱਖ ਹਾਂ, ਮੈਂ ਸਿੱਖ ਹਾਂ, ਮੈਂ ਸਿੱਖ ਹਾਂ। ਜੇ ਗੁਰਸਿੱਖਾਂ ਨੂੰ ਦੇਖਣਾ ਹੋਵੇ ਤਾਂ ਥੋੜ੍ਹੇ ਰਹਿ ਜਾਣਗੇ, ਅਤੇ ਜੇ ਗੁਰਸਿੱਖੜਾ ਗੁਰੂ ਕੇ ਸਿੱਖਾਂ ਵਿੱਚੋਂ ਗੁਰਸਿੱਖੜਾ ਦੇਖਣਾ ਹੋਵੇ ਤਾਂ ਇੱਕ ਆਦਿ ਰਹਿ ਜਾਏਗਾ। ਗੁਰਸਿੱਖੜਾ ਗੁਰਸਿੱਖਾਂ ਵਿੱਚੋਂ ਦੀ ਕੱਢਣਾ ਹੋਵੇ ਤਾਂ ਇੱਕ ਆਦਿ ਤੁਹਾਨੂੰ ਨਜ਼ਰ ਆਏਗਾ, ਜਿਹਨੇ ਪੂਰਨ ਆਪਣੇ ਆਪ ਨੂੰ ਗੁਰੂ ਮਹਾਰਾਜ ਨੂੰ ਸਮਰਪਿਤ ਕੀਤਾ ਹੋਏਗਾ, ਜਿਹਨੇ ਆਖਿਆ ਹੋਏਗਾ ਕਿ ਮਹਾਰਾਜ ਜੀ ਇਹ ਤਨ ਮਨ ਧਨ ਸਭ ਤੁਹਾਡਾ ਦਿੱਤਾ ਹੈ, ਮੇਰਾ ਇਹਦੇ ਵਿੱਚ ਕੁਛ ਵੀ ਨਹੀਂ। ਕਬੀਰ ਮੇਰਾ ਮੁਜਮ ਹੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ, ਫਿਰ ਉਹ ਗੁਰਸਿੱਖੜਾ ਵਿਰਲਾ ਹੀ ਦਿਸੇਗਾ। ਇਹ ਗੁਰਸਿੱਖੜਾ ਨੇ ਭਾਈ ਰਾਮ ਕੋਇਰ ਜੀ, ਜਿਸ ਲਈ ਗੁਰੂ ਮਹਾਰਾਜ ਜੀ ਇਹਨਾਂ ਨੂੰ ਅਦਬ ਦੇ ਰਹੇ ਆ, ਸਤਿਕਾਰ ਦੇ ਰਹੇ ਆ, ਔਰ ਆਖ ਰਹੇ ਨੇ ਕਿ ਭਾਈ ਸਾਹਿਬ ਤੁਸੀਂ ਗੁਰੂ ਦੀ ਸਿੱਖੀ ਨੂੰ ਕਮਾਉਣ ਵਾਲੇ ਹੋ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਕਮਾਇਆ, ਔਰ ਇਹਦੇ ਆਸਰੇ ਹੀ ਤੁਸੀਂ ਚੱਲਦੇ ਹੋ।
1: ਪਾਏ ਸੁਮਗ ਨਰ ਅਣਕ ਉਧਾਰੇ,
0: ਇਹ ਜਿਹੜਾ ਤੁਹਾਡਾ ਮਾਰਗ ਹੈ, ਇਹ ਸੁਮਗ, ਇਹ ਨੇਕ ਉੱਤਮ ਮਾਰਗ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਆਹ ਜਿਹੜਾ ਪੌੜੀ ਹੈ, ਇਹ ਜਿਹੜਾ ਮਾਰਗ ਹੈ, ਕੋ ਮਤਲਬ ਕੋਈ ਭਾਗਾਂ ਵਾਲਾ ਹੀ ਹੈ, ਜਿਹੜਾ ਇਸ ਰਸਤੇ ਤੇ ਤੁਰਦਾ ਤੇ ਪੌੜੀ ਤੇ ਪੈਰ ਰੱਖ ਕੇ ਚੜ੍ਹਦਾ, ਇਹ ਅਧਿਆਤਮਕ ਸਫ਼ਰ ਹੈ ਜਿਹੜਾ ਇਸ ਰਸਤਿਓਂ ਆਪਾਂ ਪਾਰ ਕਰਨਾ, ਤੈਅ ਕਰਨਾ। ਇਹ ਧਰਮ ਦੀ ਪੌੜੀ ਜਿਹੜੀ ਹੈ, ਸੰਤ ਕਾ ਮਾਰਗ, ਇਹ ਅਧਿਆਤਮਕ ਤਲ 'ਤੇ ਹੈ। ਅਤੇ ਮਹਾਰਾਜ ਕਹਿੰਦੇ ਕੋਈ ਭਾਗਾਂ ਵਾਲਾ ਹੀ ਹੁੰਦਾ ਜਿਹੜਾ ਇਸ ਮਾਰਗ 'ਤੇ ਤੁਰਦਾ ਅਤੇ ਧਰਮ ਦੀ ਪੌੜੀ 'ਤੇ ਪੈਰ ਰੱਖ ਕੇ ਅਧਿਆਤਮਕ ਅਵਸਥਾ ਆਪਣੀ ਉੱਚੀ ਕਰਦਾ। ਭਾਈ ਰਾਮ ਕੋਇਰ ਜੀ, ਤੁਹਾਡਾ ਜੀਵਨ ਜਿਹੜਾ ਹੈ ਉਹ ਸੁਮਾਰਗ, ਚੰਗੇ ਮਾਰਗ 'ਤੇ ਤੁਸੀਂ ਧਾਰਨੀ ਹੋ, ਔਰ ਜਿਹੜਾ ਆਪ ਜੁੜੇਗਾ ਉਹ ਦੂਜੇ ਨੂੰ ਵੀ ਜੋੜੇਗਾ, ਜਿਹੜਾ ਆਪ ਮੁਕਤ ਹੋਏਗਾ ਉਹ ਦੂਜੇ ਨੂੰ ਵੀ ਦੱਸੇਗਾ ਵੀ ਮੁਕਤੀ ਕਿੱਦਾਂ ਪਾਉਣੀ ਹੈ, ਉਹ ਰਸਤਾ ਦੱਸੇਗਾ, ਕਿਉਂਕਿ ਇਹ ਗੁਰਮੁਖ ਗਾਡੀ ਰਾਹ ਚੱਲਣ ਦਾ, ਉਹ ਜਿਹੜੇ ਮਾਰਗ 'ਤੇ ਤੁਰੇਗਾ ਉਹਦੇ ਨਿਸ਼ਾਨ ਦੱਸਣਗੇ ਕਿ ਤੁਸੀਂ ਕਿਵੇਂ ਗੁਰੂ ਕੇ ਸਿੱਖ ਬਣ ਕੇ ਜੀਵਨ ਮੁਕਤ ਹੋ ਸਕਦੇ ਹੋ। ਆਪ ਮੁਕਤ, ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਜਨ ਕਹੋ, ਉਸ ਜਨ ਨੂੰ ਨਮਸਕਾਰ ਹੈ ਜਿਹੜਾ ਆਪ ਵੀ ਮੁਕਤ ਹੋ ਗਿਆ ਅਤੇ ਦੂਜਿਆਂ ਨੂੰ ਵੀ ਮੁਕਤੀ ਦਾ ਰਸਤਾ ਦੱਸਦਾ, ਆਪ ਵੀ ਜੁੜ ਗਿਆ ਦੂਜਿਆਂ ਨੂੰ ਵੀ ਜੋੜਦਾ। ਆਪ ਜਪੋ ਅਵਰਹ ਨਾਮ ਜਪਾਵੋ। ਗੁਰੂ ਮਹਾਰਾਜ ਜੀ ਕਹਿੰਦੇ ਭਾਈ ਰਾਮ ਕੋਇਰ ਜੀ, ਤੁਸੀਂ ਸਿੱਖੀ ਨੂੰ ਕਮਾਇਆ ਹੈ ਔਰ ਆਪ ਵੀ ਤੁਸੀਂ ਜੁੜੇ ਹੋ, ਔਰ ਪਤਾ ਨਹੀਂ ਹੋਰ ਕਿੰਨਿਆਂ ਨੂੰ ਤੁਸੀਂ ਜੋੜਿਆ। ਆਪ ਵੀ ਤੁਸੀਂ ਗੁਰੂ ਦੀ ਸਿੱਖੀ ਕਮਾਉਣ ਵਾਲੇ ਹੋ, ਔਰ ਹੋਰ ਪਤਾ ਨਹੀਂ ਕਿੰਨਿਆਂ ਨੂੰ ਤੁਸੀਂ ਉਪਦੇਸ਼ ਦੇ ਕੇ ਤੇ ਗੁਰੂ ਮਹਾਰਾਜ ਦੀ ਸਿੱਖੀ ਨਾਲ ਜੋੜਿਆ ਹੈ।
1: ਸਿੱਖੀ ਸਾਗਰ ਬਿਨ ਪਾਰੀ,
0: ਇਹ ਜਿਹੜੀ ਗੁਰੂ ਦੀ ਸਿੱਖੀ ਹੈ, ਅਗਲੀ ਗੱਲ ਬੜੇ ਧਿਆਨ ਨਾਲ ਸੁਣਨਾ, ਜਿਹੜੀ ਗੁਰੂ ਦੀ ਸਿੱਖੀ ਹੈ ਉਹ ਇੱਕ ਸਮੁੰਦਰ, ਇੱਕ ਸਾਗਰ ਦੀ ਤਰ੍ਹਾਂ ਹੈ।
1: ਸ਼ਰਧਾ ਕੋ ਨਿਸ਼ਚਾ ਬਰਬਾਰੀ,
0: ਜਿਹਦੇ ਵਿੱਚ ਸ਼ਰਧਾ ਤੇ ਨਿਸ਼ਚਾ ਦਾ ਬਾਰੀ, ਬਾਰੀ ਮਤਲਬ ਹੁੰਦਾ ਪਾਣੀ, ਸਮੁੰਦਰ ਹੈ ਨਾ, ਉਹ ਸਮੁੰਦਰ ਦੇ ਵਿੱਚ ਕੀ ਹੁੰਦਾ, ਪਾਣੀ ਹੁੰਦਾ। ਕਹਿੰਦੇ ਜਿਹੜੀ ਗੁਰੂ ਦੀ ਸਿੱਖੀ ਹੈ ਉਹ ਸਮੁੰਦਰ ਹੈ, ਔਰ ਇਹਦੇ ਵਿੱਚ ਜਿਹੜਾ ਪਾਣੀ ਹੈ ਉਹ ਸ਼ਰਧਾ ਅਤੇ ਨਿਸ਼ਚਾ ਦਾ ਭਰਿਆ ਹੋਇਆ ਹੈ। ਇੱਥੇ ਸ਼ਰਧਾ ਰੱਖ ਕੇ ਆਉਣਾ ਪੈਣਾ, ਇੱਥੇ ਮਨ ਦੇ ਵਿੱਚ ਵਿਸ਼ਵਾਸ ਬਣਾ ਕੇ ਆਉਣਾ ਪੈਣਾ ਕਿ ਮੈਂ ਜਿਹਦੇ ਦਰ 'ਤੇ ਆਇਆ ਹਾਂ, ਇਸ ਤੋਂ ਵੱਡਾ ਦਰ ਮੈਨੂੰ ਕਿਤੇ ਨਹੀਂ ਦੁਨੀਆ ਵਿੱਚ ਲੱਭਣਾ, ਕਿਤੇ ਨਹੀਂ ਮਿਲਣਾ। ਇਹ ਉਹ ਸਭ ਤੋਂ ਵੱਡਾ ਦਰ ਹੈ ਜਿੱਥੇ ਆ ਕੇ ਮੈਂ ਇਹ ਸੁਣਦਾ ਅਤੇ ਪੜ੍ਹਦਾ ਹਾਂ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਸਭ ਕੁਛ ਤੇਰੇ ਘਰ ਦੇ ਵਿੱਚ ਬਖਸ਼ਿਸ਼ਾਂ ਰਹਿਮਤਾਂ ਵਰਤਦੀਆਂ। ਇਹ ਨਿਸ਼ਚਾ ਰੱਖ ਕੇ ਆਉਣਾ ਪਏਗਾ, ਸ਼ਰਧਾ ਰੱਖ ਕੇ ਆਉਣਾ ਪਏਗਾ, ਕਿਉਂਕਿ ਇਹ ਸਾਗਰ ਜਿਹੜਾ ਗੁਰੂ ਦੀ ਸਿੱਖੀ ਵਾਲਾ, ਇਹਦੇ ਵਿੱਚ ਸ਼ਰਧਾ ਤੇ ਨਿਸ਼ਚਾ ਵਾਲਾ ਜਲ ਭਰਿਆ ਹੈ।
1: ਸਤ ਨਾਮ ਸਿਮਰਨ ਨਿਰੰਤਰ,
0: ਜਿਹੜਾ ਨਿਰੰਤਰ ਇਹਦੇ ਵਿੱਚ ਸਿਮਰਨ ਚੱਲ ਰਿਹਾ, ਜਿਹੜਾ ਨਿਰੰਤਰ ਇਹਦੇ ਵਿੱਚ ਸੱਚੇ ਨਾਮ ਦਾ ਸਿਮਰਨ ਚੱਲਦਾ ਹੈ, ਉਹ ਫਿਰ ਇਹਦੇ ਵਿੱਚ ਇੱਦਾਂ ਵੀ ਜਿਵੇਂ ਦਿਨ ਰਾਤ ਤਰੰਗਾਂ ਉੱਠਦੀਆਂ, ਲਹਿਰਾਂ ਉੱਠਦੀਆਂ ਨੇ। ਇੱਕ ਸਮੁੰਦਰ ਹੈ, ਉਹ ਸਮੁੰਦਰ ਵਿੱਚ ਕੀ ਹੁੰਦਾ, ਪਾਣੀ ਵੀ ਭਰਿਆ ਹੁੰਦਾ ਅਤੇ ਉਹਦੀਆਂ ਲਹਿਰਾਂ ਵੀ ਉੱਠਦੀਆਂ ਨੇ, ਤਰੰਗਾਂ। ਗੁਰੂ ਕੀ ਸਿੱਖੀ ਇੱਕ ਸਮੁੰਦਰ ਹੈ, ਉਹਦੇ ਵਿੱਚ ਸ਼ਰਧਾ ਅਤੇ ਨਿਸ਼ਚਾ ਦਾ ਜਲ ਭਰਿਆ ਹੈ, ਔਰ ਦਿਨ ਰਾਤ ਜਿਹੜਾ ਸਿਮਰਨ ਚੱਲ ਰਿਹਾ ਉਹ ਉਹਦੇ ਵਿੱਚੋਂ ਉੱਠਣ ਵਾਲੀਆਂ ਲਹਿਰਾਂ ਦਾ ਰੂਪ ਹੈ। ਗੁਰੂ ਮਹਾਰਾਜ ਜੀ ਆਖਦੇ ਹਨ,
1: ਮੈਂ ਸੂਰਤ ਵਿਸਾਰਣ ਕਰਨੀ,
0: ਹਾਂ ਇਹ ਸਰੋਵਰ ਦੇ ਵਿੱਚ ਤਾਂ ਆ ਕੇ ਸਿਮਰਨ ਦੇ ਵਿੱਚ ਅਸੀਂ ਜੁੜ ਸਕਦੇ ਹਾਂ ਜੇ ਆਪਣੀ ਸੁਰਤ ਵਿੱਚੋਂ ਹਉਮੈ ਨੂੰ ਕੱਢਾਂਗੇ ਤਾਂ, ਆਪਣੀ ਸੁਰਤ ਵਿੱਚੋਂ ਹਉਮੈ ਨੂੰ ਕੱਢਾਂਗੇ। ਇਸੇ ਲਈ ਇਹ ਕਿਹਾ ਨਾ ਵੀ ਪਹਿਲਾਂ ਮਰਨ ਕਬੂਲ, ਜੇ ਤੂੰ ਇਸ ਸਮੁੰਦਰ ਵਿੱਚ ਚੁੱਭੀ ਲਾਉਣੀ ਆ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ। ਕਿਉਂਕਿ ਇੱਥੇ ਹਉਮੈ ਨਾਲ ਜਿਹੜਾ ਉਹ ਚੁੱਭੀ ਨਹੀਂ ਲੱਗਣੀ, ਹਉਮੈ ਇਹ ਬਿਰਤੀ ਵਿੱਚੋਂ ਸੁਰਤ ਵਿੱਚੋਂ ਕੱਢਣਾ ਪੈਣਾ, ਖਿਆਲਾਂ ਵਿੱਚੋਂ ਕੱਢਣਾ ਪੈਣਾ। ਮਹਾਰੇ ਕਹਿੰਦੇ ਜੇ ਤੂੰ ਚਾਹੁੰਦਾ ਵੀ ਮੈਂ ਵੀ ਇਸ ਸਮੁੰਦਰ ਵਿੱਚ ਚੁੱਭੀ ਲਾਵਾਂ ਤਾਂ ਹਉਮੈ ਸੁਰਤ ਵਿਸਾਰਨ ਕਰਨੀ, ਆਪਣੀ ਸੁਰਤ ਵਿੱਚੋਂ ਹਉਮੈ ਨੂੰ ਦੂਰ ਕਰਨਾ ਪਵੇਗਾ।
1: ਇਹ ਪਾਵਨਤਾ ਜਿਸ ਮੈਂ ਭਰਨੀ,
0: ਫਿਰ ਅੰਦਰ ਪਵਿੱਤਰਤਾ ਆਏਗੀ, ਕਿਉਂਕਿ ਹਉਮੈ ਨੇ ਤੇ ਅੰਦਰ ਮੈਲ ਭਰ ਕੇ ਰੱਖਤੀ, ਮੈਲਾ ਕਰ ਦਿੱਤਾ। ਜਿੰਨੀ ਜ਼ਿਆਦਾ ਅੰਦਰ ਹਉਮੈ ਦੀ ਮੈਲ ਹੋਏਗੀ ਭਾਂਡਾ ਉਨਾ ਜ਼ਿਆਦਾ ਮਲੀਨ ਹੋਏਗਾ। ਭਾਂਡਾ ਅਤ ਮਲੀਨ, ਧੋਤਾ ਹੱਛਾ ਨਾ ਹੋਏ ਸੀ। ਜਿੰਨਾ ਅਹੰਕਾਰ ਅੰਦਰ ਜ਼ਿਆਦਾ ਹੋਏਗਾ ਭਾਂਡਾ ਉਨਾ ਹੀ ਜ਼ਿਆਦਾ ਮੈਲਾ ਹੋਏਗਾ, ਅਤੇ ਜਿੰਨਾ ਜ਼ਿਆਦਾ ਮੈਲਾ ਹੋਏਗਾ ਉਹਨੂੰ ਰਗੜਨਾ ਸਾਫ਼ ਕਰਨਾ ਵੀ ਉਨਾ ਜ਼ਿਆਦਾ ਹੋਏਗਾ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਆ ਕਿ ਜਦੋਂ ਕੋਈ ਹਉਮੈ ਨੂੰ ਆਪਣੀ ਸੁਰਤ ਵਿੱਚੋਂ ਕੱਢ ਦੇਵੇ, ਵਿਸਾਰ ਦੇਵੇ, ਭੁਲਾ ਦੇਵੇ, ਫਿਰ ਪਾਵਨਤਾ ਉਹਦੇ ਜੀਵਨ ਵਿੱਚ ਪਵਿੱਤਰਤਾ ਆਉਂਦੀ ਹੈ।
1: ਪਰਮੇਸ਼ਰ ਕੋ ਕ੍ਰਿਤ ਪਲ ਪਾਵੇ,
0: ਤੇ ਜਦੋਂ ਪਵਿੱਤਰਤਾ ਆਉਂਦੀ ਹੈ ਫਿਰ ਜੋ ਪਰਮੇਸ਼ਵਰ ਦਾ ਹੁਕਮ ਹੈ ਉਹ ਪਾਉਂਦਾ ਹੈ, ਫਿਰ ਉਹਦਾ ਹੁਕਮ ਮਾੜਾ ਨਹੀਂ ਲੱਗਦਾ, ਉਹਦੇ ਹੁਕਮ ਦੇ ਵਿੱਚ ਫਿਰ ਤੁਰਨਾ। ਜਿਵੇਂ ਗੁਰੂ ਸਾਹਿਬ ਜੀ ਤੱਤੀ ਤਵੀ 'ਤੇ ਬੈਠੇ ਵੀ ਕਹਿੰਦੇ ਤੇਰਾ ਕੀ ਆ ਮਿੱਠਾ ਲੱਗਾ, ਵੀ ਤੇਰਾ ਹੁਕਮ ਮੈਨੂੰ ਮਿੱਠਾ ਲੱਗ ਰਿਹਾ, ਤੇਰਾ ਭਾਣਾ ਮਿੱਠਾ ਲੱਗ ਰਿਹਾ, ਤੇਰੀ ਰਜ਼ਾ ਦੇ ਵਿੱਚ ਤੁਰਨਾ ਮੈਨੂੰ ਬੜਾ ਚੰਗਾ ਲੱਗਦਾ। ਜਿਹੜੇ ਇਸ ਢੰਗ ਨਾਲ ਸਿੱਖੀ ਕਮਾਉਂਦੇ ਆ ਪਰਮੇਸ਼ਵਰ ਕਿਰਤ ਭਲ ਭਾਵੈ, ਉਹਨਾਂ ਨੂੰ ਪਰਮੇਸ਼ਵਰ ਦੀ ਕਿਰਤ, ਕਿਰਤ ਭਾਵ ਹੁਕਮ ਬਚਨ ਉਹਨਾਂ ਨੂੰ ਭਾ ਜਾਂਦੇ ਹਨ।
1: ਸਦਾ ਅਗਾਧਪਨੋ ਦਰਸਾਵੇ,
0: ਔਰ ਜਿਹਨਾਂ ਨੂੰ ਉਹਦਾ ਹੁਕਮ ਭਾ ਗਿਆ ਉਹ ਫਿਰ ਇੱਕੋ ਗੱਲ ਕਹਿੰਦੇ ਆ ਕਿ ਹੇ ਵਾਹਿਗੁਰੂ ਤੂੰ ਅਗੰਮ ਹੈ, ਅਥਾਹ ਹੈ, ਤੂੰ ਅਗਾਧ ਬੋਧ ਹੈ, ਮੈਂ ਤੇਰਾ ਅੰਤ ਨਹੀਂ ਪਾ ਸਕਦਾ, ਤੂੰ ਦਰਿਆਓ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਾ। ਦਰਿਆ ਆ ਸਿੱਖੀ ਹੈ, ਅਸੀਂ ਇਸ ਦਰਿਆ ਦੀਆਂ ਛੋਟੀਆਂ ਮੱਛਲੀਆਂ ਹਾਂ, ਜਿਹਦਾ ਆਨੰਦ ਤੇ ਮਾਨਣਾ ਪਰ ਉਹਦਾ ਹਉਮੈ ਤੇ ਅਹੰਕਾਰ ਨਹੀਂ ਅੰਦਰ ਪਾਲਣਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਦੱਸਦੇ ਹਨ
1: ਸ਼੍ਰੀ ਨਾਨਕ ਅਰ ਦਸਮ ਸਰੂਪ।
0: ਹੋਰ ਅੱਗੇ ਸੁਣੋ ਬੜੇ ਧਿਆਨ ਨਾਲ, ਹੁਣ ਜੇ ਦਰਿਆ ਸਮੁੰਦਰ ਦੀ ਗੱਲ ਕੀਤੀ ਹੈ ਤੇ ਉਹਦੇ ਕਿਨਾਰੇ ਵੀ ਤਾਂ ਹੁੰਦੇ ਆ ਨਾ, ਉਰਲਾ ਕਿਨਾਰਾ ਤੇ ਪਰਲਾ ਕਿਨਾਰਾ। ਹੁਣ ਦੋ ਕਿਨਾਰੇ ਨੇ ਗੁਰੂ ਦੀ ਸਿੱਖੀ ਦਾ, ਜਿਹੜਾ ਦਰਿਆ ਹੈ ਇਹਦੇ ਦੋ ਕਿਨਾਰੇ ਨੇ, ਉਹ ਕਿਹੜੇ ਨੇ ਮਹਾਰਾਜ ਜੀ ਦੱਸਦੇ ਹਨ। ਕਹਿੰਦੇ ਨੇ ਉਹ ਦੋ ਕਿਨਾਰੇ ਨੇ ਸ਼੍ਰੀ ਨਾਨਕ ਅਰ ਦਸਮ ਸਰੂਪ, ਇੱਕ ਹੈ ਗੁਰੂ ਨਾਨਕ ਸਾਹਿਬ, ਦੂਜਾ ਹੈ ਦਸਮ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਕਿਵੇਂ? ਗੁਰੂ ਨਾਨਕ ਸਾਹਿਬ ਵਾਲਾ ਕਿਨਾਰਾ ਜਿਹਨੂੰ ਨਿਰਮਲ ਪੰਥ ਕਿਹਾ ਗਿਆ, ਤੇ ਦਸਮ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲਾ ਕਿਨਾਰਾ ਜਿਹਨੂੰ ਖਾਲਸਾ ਪੰਥ ਕਿਹਾ ਗਿਆ। ਆ ਦੋ ਸਿੱਖੀ ਦੇ ਦਰਿਆ ਦੇ ਕਿਨਾਰੇ ਨੇ, ਨਿਰਮਲ ਪੰਥ ਤੇ ਖਾਲਸਾ ਪੰਥ। ਅਸੀਂ ਇੱਕ ਪੰਥ ਤੋਂ ਤੁਰਨਾ ਤੇ ਗੁਰੂ ਨਾਨਕ ਸਾਹਿਬ ਤੋਂ ਹੀ ਹੈ, ਗੁਰੂ ਮਹਾਰਾਜ ਤੋਂ ਨਿਰਮਲ ਪੰਥ ਦੇ ਮਾਰਗ ਤੇ ਤੁਰਨਾ, ਤੇ ਪਹੁੰਚਣਾ ਕਿੱਥੇ ਹੈ? ਖਾਲਸਾ ਪੰਥ ਤੇ। ਇੱਥੇ ਆ ਕੇ ਮੁਕੰਮਲਤਾ ਹੈ, ਇੱਥੇ ਆ ਕੇ ਸਾਡਾ ਸਫ਼ਰ ਪੂਰਾ ਹੋ ਜਾਂਦਾ। ਇਸ ਦਰਿਆ ਗੁਰੂ ਦੀ ਸਿੱਖੀ ਦੇ ਦਰਿਆ ਦੇ ਦੋ ਕਿਨਾਰੇ ਨੇ, ਇੱਕ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਜਿੱਥੋਂ ਆਰੰਭਤਾ ਹੁੰਦੀ ਹੈ, ਔਰ ਇੱਕ ਖਾਲਸਾ ਪੰਥ ਦਸਮ ਸਤਿਗੁਰੂ ਜੀ ਜਿੱਥੇ ਆ ਕੇ ਇਹ ਖਾਲਸਾ ਪੰਥ ਸੰਪੂਰਨ ਹੁੰਦਾ ਹੈ। ਅੰਦਰ ਬਾਣੀ ਤੇ ਬਾਹਰ ਬਾਣਾ ਹੈ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਹਨ
1: ਸਮਦਮ ਦਇਆ ਧਰਮ ਸਚ ਸ਼ਾਂਤੀ,
0: ਔਰ ਕਹਿੰਦੇ ਇਹਦੇ ਵਿੱਚ ਗੁਣ ਕੀ ਹੈ? ਇਹਦੇ ਵਿੱਚ ਗੁਣ ਹੈ ਸਤ ਸੰਤੋਖ ਦਇਆ ਧਰਮ ਖਿਮਾ। ਕਹਿੰਦੇ ਨੇ ਆਹ ਗੁਣ ਇਹਦੇ ਵਿੱਚ ਭਰੇ ਹੋਏ ਹਨ।
1: ਰਹਿਤ ਰੱਖਣੀ ਗੁਰਮਤ ਭਾਂਤੀ,
0: ਹਾਂ ਗੁਰੂ ਦੀ ਮਤ ਲੈ ਕੇ ਇਸ ਦਰਿਆ ਵਿੱਚ ਆਓ, ਸ਼ੁਭ ਗੁਣ ਲੈ ਕੇ ਅਤੇ ਆਪਣਾ ਜੀਵਨ ਰਹਿਤ ਵਾਲਾ ਬਣਾ ਲਓ। ਫਿਰ ਜਦੋਂ ਤੁਹਾਡਾ ਜੀਵਨ ਰਹਿਤ ਵਾਲਾ ਹੋ ਜਾਏਗਾ, ਗੁਰੂ ਸਤਿਗੁਰ ਕਾਜੋ ਸਿੱਖ ਅਖਾਈ ਸੋ ਭਲਕੈ ਉੱਠ ਹਰ ਨਾਮ ਤੇ ਆਵੇ। ਜਿਹੜੀ ਰਹਿਣੀ ਬਹਿਣੀ ਸਾਨੂੰ ਮਹਾਰਾਜ ਨੇ ਦੱਸੀ ਹੈ ਉਹਦੇ ਵਿੱਚ ਫਿਰ ਗੁਰੂ ਦੀ ਮੱਤ ਲੈ ਕੇ ਜਦੋਂ ਅਸੀਂ ਆਵਾਂਗੇ ਫਿਰ ਉਹ ਮਾਲਕ ਦੇ ਦਰ ਤੇ ਪ੍ਰਵਾਨ ਹੁੰਦਾ ਹੈ।
1: ਛਿਮਾ ਸੋਚਤਾ ਮੁਦਿਤਾ ਪ੍ਰੀਤ,
0: ਕਹਿੰਦੇ ਨੇ ਇਹਦੇ ਵਿੱਚ ਹੋਰ ਕੀ ਹੈ, ਛਿਮਾ ਹੈ, ਇਹਦੇ ਵਿੱਚ ਕੀ ਹੈ, ਮਿਠਾਸ ਹੈ, ਇਹਦੇ ਵਿੱਚ ਪ੍ਰੀਤ ਪ੍ਰੇਮ ਹੈ, ਇਹਦੇ ਚ ਨਫ਼ਰਤ ਨਹੀਂ ਹੈ। ਜਿਹੜਾ ਗੁਰੂ ਦੀ ਸਿੱਖੀ ਦਾ ਦਰਿਆ ਹੈ ਨਾ, ਇਹਦੇ ਚ ਵੈਰ ਨਹੀਂ ਹੈ, ਇਹਦੇ ਚ ਵਿਰੋਧ ਨਹੀਂ ਹੈ, ਇਹਦੇ ਚ ਅਹੰਕਾਰ ਨਹੀਂ ਹੈ, ਇਹਦੇ ਚ ਨਫ਼ਰਤ ਨਹੀਂ ਹੈ, ਇਹਦੇ ਵਿੱਚ ਈਰਖਾ ਨਹੀਂ ਹੈ। ਤੇ ਜੇ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਾਉਂਦੇ ਹਾਂ ਤੇ ਅੰਦਰ ਭਰੀ ਪਈ ਹੈ ਨਫ਼ਰਤ, ਅੰਦਰ ਭਰੀ ਪਈ ਹੈ ਈਰਖਾ, ਅੰਦਰ ਭਰਿਆ ਪਿਆ ਵੈਰ, ਫਿਰ ਅਸੀਂ ਅਜੇ ਇਸ ਦਰਿਆ ਦੇ ਵਿੱਚ ਕਦਮ ਰੱਖਿਆ ਹੀ ਨਹੀਂ। ਇਹ ਤੇ ਇੱਕ ਦਿਖਾਵਾ ਕਰ ਰਹੇ ਹਾਂ ਗੁਰੂ ਦੀ ਸਿੱਖੀ ਦਾ। ਜੇ ਗੁਰੂ ਦਾ ਸਿੱਖ ਹੈ ਤੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ। ਉੱਥੇ ਨਾ ਕੋਈ ਵੈਰੀ ਹੈ ਨਾ ਬੇਗਾਨਾ ਹੈ। ਗੁਰੂ ਮਹਾਰਾਜ ਜੀ ਕਹਿੰਦੇ ਨੇ ਇਹਦੇ ਅੰਦਰ ਕੀ ਹੈ, ਪ੍ਰੇਮ ਹੈ, ਛਿਮਾ ਹੈ, ਇਹਦੇ ਅੰਦਰ ਕੀ ਹੈ, ਮਿਠਾਸ ਹੈ, ਇਹਦੇ ਅੰਦਰ ਪ੍ਰੇਮ ਹੈ, ਜਿਹੜਾ ਗੁਰੂ ਦੀ ਸਿੱਖੀ ਵਾਲਾ ਦਰਿਆ ਹੈ।
1: ਨਦ ਨਦੀ ਮਿਲੇ ਜਿਸ ਨੀਤ,
0: ਇਹਦੇ ਵਿੱਚ ਆ ਕੇ ਨਦੀਆਂ ਜਦੋਂ ਮਿਲਦੀਆਂ ਨੇ, ਹਾਂ ਨਦੀਆਂ ਜਿਹੜੀਆਂ ਨੇ ਉਹ ਹੋ ਸਕਦਾ ਮੈਲੀਆਂ ਹੋਣ, ਨਦੀਆਂ ਦੇ ਵਿੱਚ ਕਈ ਤਰ੍ਹਾਂ ਦੀ ਖੋਟ ਹੋਵੇ, ਪਰ ਜਦੋਂ ਦਰਿਆ ਵਿੱਚ ਆ ਕੇ ਮਿਲਦੀਆਂ ਤੇ ਦਰਿਆ ਦਾ ਰੂਪ ਹੋ ਜਾਂਦੀਆਂ। ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ। ਹੁਣ ਇੱਥੇ ਨਦੀਆਂ ਕੌਣ ਹੈ, ਆਪਾਂ ਸਾਰੇ ਇਹ ਨਦੀਆਂ ਨੇ ਨਾ। ਕੋਈ ਕਿੱਥੋਂ ਚੱਲ ਕੇ ਆ ਰਹੀ ਨਦੀ, ਕੋਈ ਕਿੱਥੋਂ, ਕੋਈ ਕਿਤੋਂ, ਕੋਈ ਕਿਤੋਂ, ਕੋਈ ਕਿਤੋਂ ਚੱਲ ਕੇ ਆਏ, ਪਰ ਜਦੋਂ ਆਪਾਂ ਗੁਰੂ ਦਰਬਾਰ 'ਚ ਆ ਗਏ ਫਿਰ ਕੀ ਹੋ ਗਿਆ, ਫਿਰ ਸੰਗਤ ਦਾ ਰੂਪ ਹੋ ਗਏ। ਇੱਥੇ ਆ ਕੇ ਨਦੀਆਂ ਵੱਖਰੀਆਂ ਵੱਖਰੀਆਂ ਸੀ, ਕੋਈ ਪੂਰਬ ਤੋਂ, ਕੋਈ ਪੱਛਮ ਤੋਂ, ਕੋਈ ਉੱਤਰ, ਕੋਈ ਦੱਖਣ ਤੋਂ, ਪਰ ਜਦੋਂ ਇੱਥੇ ਆ ਕੇ ਬੈਠੇ, ਕੋਈ ਬਾਹਰ ਖੱਤਰੀ ਵਾਲੀ ਨਦੀ ਸੀ, ਕੋਈ ਬ੍ਰਾਹਮਣ ਵਾਲੀ, ਕੋਈ ਸ਼ੂਦਰ ਵਾਲੀ, ਕੋਈ ਵੈਸ਼ ਵਾਲੀ, ਪਰ ਜਦੋਂ ਇੱਥੇ ਆ ਕੇ ਬੈਠੇ ਤੇ ਇੱਕ ਰੂਪ ਹੋ ਗਏ ਸੰਗਤ ਦਾ। ਇੱਥੇ ਆ ਕੇ ਨਦੀਆਂ ਦੇ ਨਾਮ ਮਿਟ ਗਏ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਹਨ,
1: ਸਿੱਖ ਸੰਤ ਜਲ ਜੰਤ ਅਪਾਰਾ,
0: ਕਹਿੰਦੇ ਨੇ ਇਹ ਜਿਹੜੇ ਜਿਹਨੇ ਸਿੱਖੀ ਨੂੰ ਕਮਾ ਕੇ ਆਪਣੇ ਅੰਦਰ ਸੰਤ ਸਰੂਪ ਵਾਲੀ ਅਵਸਥਾ ਬਣਾ ਲਈ, ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਇਹ ਸਾਰੇ ਜੀਆ ਜੰਤ ਉਸ ਪਰਮੇਸ਼ਵਰ ਦੇ ਹੀ ਪੈਦਾ ਕੀਤੇ ਹਨ।
1: ਮੀਨ ਆਦ ਜੇ ਹੈ ਉਧਾਰਾ,
0: ਔਰ ਉਹ ਮੀਨ ਦੀ ਤਰ੍ਹਾਂ ਹੁੰਦਾ ਹੈ, ਦਰਿਆ ਦੇ ਵਿੱਚ ਕੱਲੀ ਮੱਛਲੀ ਨਹੀਂ, ਉਹਦੇ ਵਿੱਚ ਪਤਾ ਨਹੀਂ ਕਿੰਨੇ ਜੀਵ ਹੁੰਦੇ ਆ, ਕਿੰਨੇ ਤਰ੍ਹਾਂ ਦੇ ਹੁੰਦੇ ਆ। ਹਰ ਜੀਵ ਜਿਹੜਾ ਉਹ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੈ, ਉਹ ਫਿਰ ਆਪਣੇ ਆਪ ਨੂੰ ਮੀਨ ਸਮਝ ਕੇ ਉਸ ਦਰਿਆ ਦਾ ਆਨੰਦ ਮਾਣਦਾ ਹੈ।
1: ਨਰਕ ਤਪਤ ਜਿਨ ਕਉ ਕਬ ਨਾਹੀ,
0: ਔਰ ਜਿਹੜੇ ਇਸ ਗੁਰੂ ਦੀ ਸਿੱਖੀ ਨੂੰ ਕਮਾ ਕੇ ਇਸ ਸਿੱਖੀ ਦੇ ਦਰਿਆ ਵਿੱਚ ਆ ਕੇ ਚੁੱਭੀਆਂ ਲਾਉਂਦੇ ਆ, ਉੱਥੇ ਕਹਿ ਰਹੇ ਨੇ ਉਹ ਕਦੇ ਨਰਕ ਦੇ ਭਾਗੀ ਨਹੀਂ ਬਣਦੇ, ਉਹ ਕਦੇ ਨਰਕ ਤਪਤ, ਤਪਤ ਦਾ ਮਤਲਬ ਕੀ ਹੈ, ਵਿਸ਼ੇ ਵਿਕਾਰਾਂ ਦੀ ਅੱਗ ਉਹਨਾਂ ਨੂੰ ਕਦੇ ਸਾੜਦੀ ਨਹੀਂ, ਉਹ ਕਦੇ ਨਹੀਂ ਸੜਦੇ। ਜਿਨ੍ਹਾਂ ਦੇ ਅੰਦਰ ਗੁਰੂ ਦੀ ਸਿੱਖੀ ਜਿਹੜੀ ਆ ਉਹ ਕਮਾਈ ਹੋਈ, ਉਹ ਬਖਸ਼ਿਸ਼ ਹੁੰਦੀ ਹੈ, ਉਹ ਕਦੇ ਵਿਕਾਰਾਂ ਦੀ ਅਗਨੀ ਵਿੱਚ ਸੜਦੇ ਨਹੀਂ, ਉਹ ਇਹ ਨਰਕ ਨਹੀਂ ਭੋਗਦੇ ਹਨ।
1: ਦੁੱਖ ਸੁੱਖ ਮੈਂ ਜੋ ਤਜ ਨਾ ਸਕਾਈ,
0: ਉਹਦਾ ਜੀਵਨ ਫਿਰ ਦੁੱਖ ਤੇ ਸੁੱਖ ਵਿੱਚ ਇੱਕ ਬਰਾਬਰ ਹੋ ਜਾਂਦਾ ਹੈ, ਉਹ ਦੁੱਖ ਸੁੱਖ ਤੋਂ ਨਿਆਰਾ ਹੋ ਜਾਂਦਾ ਹੈ, ਉਹ ਨਾ ਦੁੱਖ ਵਿੱਚ ਡੋਲਦਾ ਨਾ ਸੁੱਖ ਵਿੱਚ ਡੋਲਦਾ ਹੈ, ਉਹ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦਾ ਹੈ।
1: ਸਤਿਗੁਰ ਸਿੱਖੀ ਜਲਦ ਸਕਾਸਾ,
0: ਕਹਿੰਦੇ ਐਸੀ ਹੈ ਗੁਰੂ ਦੀ ਸਿੱਖੀ ਜਿਹੜਾ ਕਮਾ ਲਏ, ਜਿਹੜਾ ਇਸ ਦਰਿਆ ਦੇ ਵਿੱਚ ਆ ਕੇ ਗੁਰੂ ਦੀ ਮੱਤ ਲੈ ਕੇ ਨਾਮ ਦੀ ਕਮਾਈ ਕਰਕੇ ਚੁੱਭੀ ਲਾਵੇ, ਤੇ ਮਹਾਰਾਜ ਕਹਿੰਦੇ ਕਦੇ ਉਹ ਨਰਕਾਂ ਦਾ ਭਾਗੀ ਨਹੀਂ ਬਣਦਾ, ਕਦੇ ਉਹ ਆਪਣਾ ਮੂਲ ਗਵਾ ਕੇ ਨਹੀਂ ਜਾਂਦਾ। ਉਹ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਉਹ ਗੁਰਮੁਖ ਲਾਹਾ ਲੈ ਗਏ, ਉਹ ਲਾਹਾ ਲੈ ਕੇ ਜਾਂਦੇ ਆ, ਉਹ ਕਦੇ ਨਿਰਾਸ਼ ਹੋ ਕੇ ਨਹੀਂ ਜਾਂਦੇ, ਉਹ ਆਪਣਾ ਜਨਮ ਸਵਾਰ ਕੇ ਜਾਂਦੇ ਹਨ।
1: तुम्हारो चंद प्रकाशा।
0: भाई राम कोयर जी जिहड़ी वंश विचों तुसी हो ओ धन बाबा बुढ़ा साहब जी ने, ते बाबा बुढ़ा साहब जी ते तुहाडी जिहड़ी अंश है ओह गुरु नानक साहब दे घर विच सदा चमकदी ते सदा चमकदी रहेगी। भाव तुहाडी सिक्खी दी जिहड़ी कमाई है ओह सदा गुरु नानक साहब दे घर दे विच सिख संगतां दे विच सांझी कीती जाएगी। उस इन्नी कमाई जिहड़ी है ओह तुसीं कीती

0: ਜਦੋਂ 12 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਕਮਾਉਣ ਵਾਸਤੇ ਤੁਰ ਪਏ ਔਰ ਕਮਾਉਂਦੇ ਕਮਾਉਂਦੇ ਕਮਾਉਂਦੇ 125 ਸਾਲ ਤੱਕ ਗੁਰੂ ਹਰਗੋਬਿੰਦ ਸਾਹਿਬ ਤੱਕ ਸਿੱਖੀ ਨੂੰ ਕਮਾਇਆ। ਮੀਰੀ ਔਰ ਪੀਰੀ ਦੇ ਦੋ ਗੁਣ ਅੰਦਰ ਗ੍ਰਹਿਣ ਕਰ ਲਏ। ਕਹਿੰਦੇ ਨੇ ਉਹ ਪੂਰਨ ਪੁਰਖ ਬ੍ਰਹਮ ਗਿਆਨੀ ਮਹਾਂਪੁਰਖ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ।
1: ਸਦਾ ਏਕ ਰਸ ਮੈਂ ਰਹਿਓ ਅਪਰਣ ਹਤੇ ਕਲੇਸ਼।
0: ਕਹਿੰਦੇ ਵਿਕਾਰ ਨਾ ਉਹਨਾਂ ਨੂੰ ਕਿਸੇ ਵਿਕਾਰ ਦਾ ਲੇਪ ਨਹੀਂ ਲੱਗਾ, ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਕਿਸੇ ਤਰ੍ਹਾਂ ਦਾ ਲੇਪ ਉਹਨਾਂ ਨੂੰ ਨਹੀਂ ਲੱਗਾ। ਕਿਉਂ? ਕਿਉਂਕਿ ਅੰਦਰ ਇੱਕ ਰਸ ਹੋ ਚੁੱਕੇ ਸੀ, ਉਹਨਾਂ ਦੀ ਬਿਰਤੀ ਇੱਕ ਸ਼ਬਦ ਦੇ ਨਾਲ ਅੰਦਰ ਜੁੜ ਗਈ। ਐਵੇਂ ਥੋੜ੍ਹੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਕਹਿੰਦੇ ਭਾਈ ਬਾਬਾ ਬੁੱਢਾ ਸਾਹਿਬ ਅੱਗੇ ਆਓ, ਗਲ ਵਿੱਚ ਹਜ਼ੂਰੀਆਂ ਪਾਇਆ ਸੀ ਅਤੇ ਹੱਥ ਜੁੜ ਕੇ ਕਹਿੰਦੇ ਮਹਾਰਾਜ ਕੀ ਹੁਕਮ ਹੈ? ਕਹਿੰਦੇ ਇਹ ਗ੍ਰੰਥ ਸਾਹਿਬ ਜੋ ਪੀੜਾ ਸਾਹਿਬ 'ਤੇ ਸੁਸ਼ੋਭਿਤ ਨੇ ਆਪਣੇ ਸੀਸ ਦੇ ਉੱਤੇ ਇਹਨੂੰ ਸੁਸ਼ੋਭਿਤ ਕਰੋ। ਅਤੇ ਸਤਿਗੁਰੂ ਮਹਾਰਾਜ ਤੁਸੀਂ ਕੀ ਕਰੋਗੇ? ਕਹਿੰਦੇ ਮੈਂ ਚਵਰ ਸਾਹਿਬ ਲੈ ਕੇ ਪਿੱਛੇ ਪਿੱਛੇ ਤੁਹਾਡੇ ਚੱਲਾਂਗਾ। ਕਹਿੰਦੇ ਮਹਾਰਾਜ ਇਹ ਕਿਵੇਂ ਹੋ ਸਕਦਾ? ਤੁਸੀਂ ਜਗਤ ਗੁਰੂ ਹੋ, ਤੁਸੀਂ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਹੋ, ਗੁਰ ਅਰਜਨ ਪ੍ਰਤੱਖ ਹਰ, ਅਤੇ ਮੈਂ ਅੱਗੇ ਹੋਵਾਂ ਅਤੇ ਤੁਸੀਂ ਪਿੱਛੇ, ਇਹ ਕਿਵੇਂ ਹੋ ਸਕਦਾ? ਸਿੱਖ ਅੱਗੇ ਹੋਵੇ ਅਤੇ ਗੁਰੂ ਪਿੱਛੇ ਹੋਵੇ? ਮਹਾਰਾਜ ਕਹਿੰਦੇ ਨਹੀਂ ਬਾਬਾ ਬੁੱਢਾ ਜੀ, ਗੁਰੂ ਅੱਗੇ ਹੀ ਰਹੇਗਾ, ਸਿੱਖ ਪਿੱਛੇ ਚੱਲੇਗਾ। ਕਹਿੰਦੇ ਮਹਾਰਾਜ ਇਹ ਕਿਵੇਂ ਹੋ ਸਕਦਾ? ਤੁਸੀਂ ਕਹਿੰਦੇ ਹੋ ਅੱਗੇ ਤੁਰੋ ਅਤੇ ਮੈਂ ਪਿੱਛੇ ਚਵਰ ਸਾਹਿਬ ਕਰਦਾ ਚੱਲਾਂਗਾ, ਸਿੱਖ ਅੱਗੇ ਹੋਏਗਾ ਅਤੇ ਗੁਰੂ ਪਿੱਛੇ? ਮਹਾਰਾਜ ਕਹਿੰਦੇ ਨਹੀਂ ਬਾਬਾ ਬੁੱਢਾ ਜੀ, ਗੁਰੂ ਅੱਗੇ ਹੋਏਗਾ ਅਤੇ ਸਿੱਖ ਪਿੱਛੇ ਚੱਲੇਗਾ। ਕਹਿੰਦੇ ਕਿਵੇਂ? ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਜਿਹੜਾ ਤੁਹਾਡੇ ਸੀਸ ਉੱਤੇ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੋਣੇ ਆ ਨਾ, ਇਹ ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਸ਼ਬਦ ਗੁਰੂ ਹੈ। ਅਤੇ ਅਸੀਂ ਸ਼ਬਦ ਗੁਰੂ ਅਤੇ ਚਵਰ ਸਾਹਿਬ ਦੀ ਸੇਵਾ ਕਰਦਿਆਂ ਦਰਬਾਰ ਸਾਹਿਬ ਵੱਲ ਨੂੰ ਚੱਲਣਾ। ਉਹ ਕਿੰਨੀ ਕਮਾਈ ਹੋਏਗੀ ਬਾਬਾ ਬੁੱਢਾ ਸਾਹਿਬ ਜੀ ਦੀ, ਜਿਨ੍ਹਾਂ ਦੇ ਪਹਿਲੀ ਵਾਰ ਗ੍ਰੰਥ ਸਾਹਿਬ ਜੀ ਸੀਸ ਉੱਤੇ ਸੁਸ਼ੋਭਿਤ ਹੋਏ ਹੋਣਗੇ। ਫਿਰ ਦਰਬਾਰ ਸਾਹਿਬ ਤੱਕ ਬਾਣੀ ਪੜ੍ਹਦਿਆਂ ਆਏ ਨੇ, ਜਿੱਥੇ ਅੱਜ ਪ੍ਰਕਾਸ਼ ਹੈ ਦਰਬਾਰ ਸਾਹਿਬ ਦੇ ਵਿੱਚ, ਇੱਥੇ ਪੀੜਾ ਸਾਹਿਬ ਸੁਸ਼ੋਭਿਤ ਹੋਇਆ, ਕਮਰ ਕੱਸਾ ਖੋਲ੍ਹਿਆ ਅਤੇ ਕਹਿੰਦੇ ਮਹਾਰਾਜ ਹੁਣ, ਮਹਾਰਾਜ ਕਹਿੰਦੇ ਅਰਦਾਸ ਕਰੋ, ਭਾਈ ਬੁੱਢਾ ਖੋਲ੍ਹੋ ਗ੍ਰੰਥ, ਲਿਹੋ ਵਾਕ ਸੁਣੇ ਸਭ ਪੰਥ। ਕਹਿੰਦੇ ਪ੍ਰਕਾਸ਼ ਵੀ ਤੁਹਾਡੇ ਹੱਥਾਂ ਤੋਂ ਹੋਣਾ ਅਤੇ ਪਹਿਲਾ ਹੁਕਮ ਵੀ ਤੁਹਾਡੀ ਰਸਨਾ ਤੋਂ ਹੋਣਾ ਹੈ। ਕਿੰਨੀ ਕਮਾਈ ਹੈ ਬਾਬਾ ਬੁੱਢਾ ਸਾਹਿਬ ਦੀ, ਅਸੀਂ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਹੋਰ ਹੀ ਰਾਹ ਉੱਤੇ ਤੁਰ ਪਏ ਹਾਂ। ਸਾਨੂੰ ਉਹਨਾਂ ਦੀ ਕਮਾਈ ਦੇਖਣੀ ਪਏਗੀ ਕਿ ਪਹਿਲੀ ਵਾਰ ਜਿਨ੍ਹਾਂ ਦੇ ਹੱਥਾਂ ਤੋਂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ ਆ, ਉਹ ਹੱਥ ਕਿੰਨੇ ਮੁਬਾਰਕ ਹੋਣਗੇ। ਜਿਨ੍ਹਾਂ ਦੇ ਸੀਸ 'ਤੇ ਪਹਿਲੀ ਵਾਰ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੋਏ, ਉਹ ਸੀਸ ਕਿੰਨਾ ਪਾਵਨ ਹੋਏਗਾ। ਜਿਨ੍ਹਾਂ ਦੇ ਮੁੱਖ ਤੋਂ ਪਹਿਲੀ ਵਾਰ ਵਾਕ ਲਿਆ ਗਿਆ, ਪਹਿਲੀ ਵਾਰ ਹੁਕਮ ਆਇਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ। ਆਉਣਾ ਨਾ ਪਹਿਲਾ ਪ੍ਰਕਾਸ਼ ਪੁਰਬ ਅੱਗੇ 12 ਤਰੀਕ ਨੂੰ, ਅਤੇ ਪਹਿਲੀ ਜਿਹੜੀ ਆਵਾਜ਼ ਹੈ, ਪਹਿਲਾ ਜਿਹੜਾ ਹੁਕਮ ਹੈ, ਉਹ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ। ਹਾਲਾਂਕਿ ਗੁਰੂ ਅਰਜਨ ਦੇਵ ਮਹਾਰਾਜ ਵੀ ਬੈਠੇ ਹੋਏ ਨੇ। ਕਿੰਨੀ ਕਮਾਈ ਹੈ! ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਸਦੇ ਹਨ,
1: ਰਾਮ ਕੋਇਰ ਸੁਣ ਬੰਸ ਵਡਾਈ।
0: ਕਹਿੰਦੇ ਭਾਈ ਰਾਮ ਕੋਇਰ ਜੀ, ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਨੂੰ ਵਧਾਇਆ ਹੈ, ਉਹਨਾਂ ਦੀ ਸਿੱਖੀ ਜਿਹੜੀ ਉਹਨਾਂ ਨੇ ਕਮਾਈ ਸੀ, ਉਹ ਸਿੱਖੀ ਨੂੰ ਉਵੇਂ ਹੀ ਤੁਸੀਂ ਕਮਾਇਆ ਹੈ। ਜਿਵੇਂ ਉਹ ਬ੍ਰਹਮ ਦਾ ਗਿਆਨ ਹਾਸਲ ਕਰਨ ਵਾਲੇ ਬ੍ਰਹਮ ਗਿਆਨੀ, ਉਵੇਂ ਹੀ ਤੁਸੀਂ ਬ੍ਰਹਮ ਦਾ ਗਿਆਨ ਹਾਸਲ ਕਰਨ ਵਾਲੇ ਉਸ ਉੱਚੀ ਪਦਵੀ ਨੂੰ ਪਾਇਆ। ਅਤੇ ਬੜੀ ਵਾਰ ਹੱਥ ਜੋੜ ਬੇਨਤੀ ਕੀਤੀ ਆ, ਜਿਹੜੇ ਅਜੋਕੇ ਬੱਚੇ ਆਪਣੇ ਬਜ਼ੁਰਗਾਂ 'ਤੇ ਮਾਣ ਕਰਦੇ ਆ, ਇਹ ਕਹਿੰਦੇ ਆ ਜੀ ਸਾਡੇ ਬਾਪੂ ਜੀ ਨੇ ਤਾਂ ਬੜੀ ਸਿੱਖੀ ਕਮਾਈ, ਸਾਡੇ ਦਾਦਾ ਜੀ ਨੇ ਬੜੀ ਸਿੱਖੀ ਕਮਾਈ, ਤੂੰ ਅੱਗੋਂ ਕਿੰਨੀ ਕੁ ਕਮਾ ਰਿਹਾ। ਗੱਲ ਤਾਂ ਇਹ ਆ, ਵੰਸ਼ ਅੱਗੇ ਵੱਧ ਰਹੀ ਹੈ ਨਾ, ਪਰ ਜਦੋਂ ਅੱਗੇ 2-4 ਪੀੜ੍ਹੀਆਂ ਅੱਗੇ ਜਾਣਗੀਆਂ ਤਾਂ ਉਹ ਕੀ ਕਹਿਣਗੇ, ਸਾਡੇ ਬਾਪੂ ਜੀ ਨੇ ਕੀ ਕਮਾਇਆ। ਨਾ ਉਹਨਾਂ ਦੇ ਕੋਲ ਦਾੜਾ ਪ੍ਰਕਾਸ਼, ਨਾ ਸਿਰ ਦੇ ਉੱਤੇ ਦਸਤਾਰ, ਨਾ ਜੂੜਾ, ਅਤੇ ਨਾ ਬਾਣੇ ਦੇ ਧਾਰਨੀ ਸੀ, ਅਤੇ ਕੀ ਉਹ ਅਗਾਂਹ ਜਿਹੜੀ ਵੰਸ਼ ਤੁਰਨੀ ਹੈ ਉਹ ਮਾਣ ਕਰਨਗੇ ਉਹਨਾਂ 'ਤੇ? ਅਸੀਂ ਤਾਂ ਕਰ ਰਹੇ ਹਾਂ, ਸਾਡੇ ਬਜ਼ੁਰਗਾਂ ਨੇ ਸਿੱਖੀ ਕਮਾਈ ਹੈ, ਪਰ ਜਿਹੜੇ ਅੱਗੋਂ ਸਾਡੀ ਵੰਸ਼ ਵਧਣੀ ਹੈ ਉਹ ਫਿਰ ਤੁਹਾਡੇ ਸਾਡੇ 'ਤੇ ਮਾਣ ਕਰਨਗੇ ਜਿਹੜੇ ਅੱਜ ਸਿੱਖੀ ਤੋਂ ਬਾਹਰ ਨੇ? ਸਾਨੂੰ ਵੀ ਉਹਨਾਂ ਵਰਗੇ ਬਣਨਾ ਪੈਣਾ, ਸਾਨੂੰ ਵੀ ਉਹ ਸਿੱਖੀ ਕਮਾਉਣੀ ਹੈ, ਤਾਂ ਕਿ ਅਗਾਂਹ ਸਾਡੇ ਵੀ ਜਿਹੜੇ ਬੱਚੇ ਆ ਉਹ ਵੀ ਮਾਣ ਮਹਿਸੂਸ ਕਰਨ। ਪਰ ਸਾਨੂੰ ਇਹ ਗੱਲਾਂ ਦਾ ਧਿਆਨ ਦੇਣਾ ਪਏਗਾ। ਖੈਰ, ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਜੀ ਨੇ ਜਿਹੜੀ ਸਿੱਖੀ ਨੂੰ ਕਮਾਇਆ, ਭਾਈ ਰਾਮ ਕੋਇਰ ਜੀ ਤੁਸੀਂ ਵੀ ਉਸੇ ਸਿੱਖੀ ਨੂੰ ਕਮਾ ਕੇ ਉਸ ਅਵਸਥਾ ਤੇ ਪਹੁੰਚੇ ਹੋਏ ਹੋ।
1: ਮਸਤਕ ਟੇਕਿਓ ਗਰੀਬ ਨਿਵਾਈ।
0: ਜਦੋਂ ਇੰਨੀ ਗੱਲ ਕਹੀ ਨਾ ਗੁਰੂ ਮਹਾਰਾਜ ਨੇ, ਤੇ ਭਾਈ ਸਾਹਿਬ ਜੀ ਦਾ ਸੀਸ ਨੇ ਵਗਿਆ, ਹੱਥ ਜੁੜ ਗਏ। ਸੀਸ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਿਭਦਾ ਹੈ।
1: ਮਨੋ ਲਾਜ ਕੋ ਪਾਰ ਉਧਾਰਾ।
0: ਕਹਿੰਦੇ ਮਾਨੋ ਇਦਾਂ ਲੱਗਾ ਵੀ ਜਿਵੇਂ ਮਹਾਰਾਜ ਨੇ ਬਾਬਾ ਬੁੱਢਾ ਜੀ ਤੋਂ ਲੈ ਕੇ ਹੁਣ ਤੱਕ ਜਿਹੜੀ ਕਮਾਈ ਕੀਤੀ ਸੀ, ਉਹ ਜਿਹੜੀ ਕਮਾਈ ਕੀਤੀ ਤੇ ਅੰਦਰ ਇੱਕ ਆਪਣੇ ਆਪ ਦੇ ਵਿੱਚ ਇੱਕ ਮਾਣ ਮਹਿਸੂਸ ਕੀਤਾ ਕਿ ਗੁਰੂ ਘਰ ਵਿੱਚੋਂ ਕਿੰਨੀਆਂ ਵੱਡੀਆਂ ਵਡਿਆਈਆਂ ਮਿਲ ਰਹੀਆਂ। ਮਹਾਰਾਜ ਜੀ ਬਹੁਤ ਵੱਡੀ ਕਿਰਪਾ ਤੁਸੀਂ ਕੀਤੀ ਹੈ।
1: ਸਹਿਓ ਨਾ ਜਾਏ ਤਰਿਓ ਬਲ ਭਾਰਾ।
0: ਇਹ ਮੇਰੇ ਸਿਰ ਉੱਤੇ ਬਹੁਤ ਭਾਰੀ ਬਲ ਹੈ, ਕਿਉਂਕਿ ਅਸਲ ਵਿੱਚ ਕਮਾਈ ਬਾਬਾ ਬੁੱਢਾ ਸਾਹਿਬ ਦੀ ਹੈ। ਇੱਕ ਗੱਲ ਹੋਰ ਧਿਆਨ ਰੱਖਿਓ, ਇਹ ਸਾਡੇ 'ਤੇ ਢੁੱਕਦੀ ਹੈ। ਜੇ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠਦੇ ਹਾਂ ਨਾ, ਇੱਕ ਵਾਰੀ ਤਾਂ ਜ਼ਰੂਰ ਕਿਹਾ ਕਰੀਏ ਧੰਨ ਬਾਬਾ ਬੁੱਢਾ ਸਾਹਿਬ ਜੀ, ਕਿਉਂਕਿ ਇਹ ਕਮਾਈ ਹੈ। ਜੇ ਸਾਨੂੰ ਬੈਠਣ ਨੂੰ ਥਾਂ ਮਿਲ ਰਹੀ ਹੈ ਨਾ, ਤਾਂ ਇੱਕ ਵਾਰ ਸਾਡੇ ਮੂੰਹੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਜ਼ਰੂਰ ਨਿਕਲੇ, ਕਿਉਂਕਿ ਉਹ ਕਮਾਈ ਕਰਕੇ ਸਾਨੂੰ ਬੈਠਣ ਦੇ ਯੋਗ ਕਰ ਗਏ ਆ। ਪਰ ਮੇਰੀ ਕਮਾਈ ਇੰਨੀ ਨਹੀਂ ਹੈ, ਮੇਰਾ ਜੀਵਨ ਐਸਾ ਨਹੀਂ ਹੈ, ਪਰ ਉਹਨਾਂ ਦੀ ਕਮਾਈ ਨੇ ਤਾਂ ਥਾਂ ਬਣਾਤੀ ਨਾ। ਜੇ ਇੱਥੇ ਬੈਠ ਕੇ ਕੀਰਤਨ ਕਰਦੇ ਹਾਂ ਉੱਚੀ ਥਾਂ 'ਤੇ, ਇੱਕ ਵਾਰੀ ਤਾਂ ਬੈਠਣ ਲੱਗਿਆਂ ਧੰਨ ਬਾਬਾ ਭਾਈ ਮਰਦਾਨਾ ਜੀ ਦਾ ਨਾਮ ਮੁੱਖ ਤੋਂ ਨਿਕਲੇ। ਭਾਈ ਮਰਦਾਨਾ ਜੀ 52-53 ਸਾਲ ਗੁਰੂ ਨਾਨਕ ਸਾਹਿਬ ਨਾਲ ਤੁਸੀਂ ਕੀਰਤਨ ਕੀਤਾ, ਰਬਾਬ ਵਜਾਈ, ਇੰਨੀ ਕਮਾਈ ਕਰ ਗਏ ਕਿ ਸਾਨੂੰ ਬੈਠਣ ਦੇ ਯੋਗ ਕਰ ਗਏ ਤੁਸੀਂ। ਇੱਕ ਵਾਰੀ ਤਾਂ ਮੂੰਹੋਂ ਸਾਡੇ ਨਿਕਲੇ ਨਾ ਸ਼ੁਕਰਾਨੇ 'ਚ ਵੀ ਅਸੀਂ ਇਸ ਕਾਬਲ ਨਹੀਂ ਹਾਂ, ਸਾਡੇ 'ਚ ਇੰਨੀ ਵੱਡੀ ਕਮਾਈ ਨਹੀਂ ਹੈ, ਅਸੀਂ ਤਾਂ ਬਸ ਇਹ ਪਹਿਰਾਵਾ ਪਾ ਕੇ ਅਤੇ ਦੋ ਅੱਖਰ ਪੜ੍ਹ ਕੇ ਬੈਠ ਗਏ ਹਾਂ। ਕਮਾਈਆਂ ਕਰਨ ਵਾਲੇ ਤਾਂ ਉਹ ਸੀ ਜਿਹੜੇ ਸਾਨੂੰ ਥਾਵਾਂ ਦੇ ਗਏ ਬਣਾ ਕੇ, ਇਹ ਥਾਵਾਂ ਤਾਂ ਉਹਨਾਂ ਨੇ ਦਿੱਤੀਆਂ ਨਾ। ਇਸ ਲਈ ਭਾਈ ਰਾਮ ਕੋਇਰ ਜੀ ਕਹਿੰਦੇ ਮਹਾਰਾਜ ਏਡੀ ਵੱਡੀ ਵਡਿਆਈ, ਅਸਲ ਵਿੱਚ ਇਹ ਵਡਿਆਈ ਸਾਡੀ ਨਹੀਂ, ਇਹ ਧੰਨ ਬਾਬਾ ਬੁੱਢਾ ਸਾਹਿਬ ਦੀ ਆ, ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਨੇ ਇਹ ਕਮਾਈ ਜਿਹੜੀ ਆ ਉਹ ਕਰਕੇ ਸਾਨੂੰ ਇਸ ਯੋਗ ਬਣਾਇਆ ਹੈ।
1: ਕਰਕੇ ਸਨਮਾਨ ਕਨੇਰਾ।
0: ਇਸ ਤਰ੍ਹਾਂ ਮਹਾਰਾਜ ਨੇ ਬੜਾ ਸਨਮਾਨ ਕੀਤਾ ਭਾਈ ਰਾਮ ਕੋਇਰ ਜੀ ਦਾ।
1: ਮੰਦਿਰ ਮੈਂ ਡੇਰਾ।
0: ਔਰ ਇੱਕ ਸੁੰਦਰ ਅਸਥਾਨ ਉਹਨਾਂ ਵਾਸਤੇ ਰਹਿਣ ਲਈ ਤਿਆਰੀ ਕਰਾਈ ਕਿ ਭਾਈ ਰਾਮ ਕੋਇਰ ਜੀ ਤੁਸੀਂ ਹੁਣ ਇਸ ਥਾਂ ਦੇ ਉੱਤੇ

ਮੌਣ ਦੀ ਜਾਚ ਆ ਜਾਏ। ਅਸੀਂ ਕੇਵਲ ਬਾਹਰੋਂ ਹੀ ਗੁਰਸਿੱਖ ਜਾਂ ਸਿੱਖ ਨਾ ਅਖਾਉਂਦੇ ਰਹਿ ਜਾਈਏ, ਅਸੀਂ ਮਨ ਆਤਮਕ ਤਲ 'ਤੇ ਵੀ ਗੁਰਸਿੱਖੀ ਨੂੰ ਕਮਾ ਕੇ ਬਾਣੇ ਔਰ ਬਾਣੀ ਦੇ ਧਾਰਨੀ ਬਣ ਕੇ ਆਪਣਾ ਜਨਮ ਸਵਾਰਨਾ ਚਾਹੁੰਦੇ ਹਾਂ, ਸਾਡੇ 'ਤੇ ਵੀ ਇੱਕ ਤਰਸ ਕਰ ਦਿਓ, ਸਾਡੇ ਬੱਚਿਆਂ 'ਤੇ ਵੀ ਕਿਰਪਾ ਕਰ ਦਿਓ, ਸਾਡਾ ਜਿਹੜੀ ਇਹ ਅੰਸ਼ ਵੰਸ਼ ਵੱਧ ਰਹੀ ਹੈ ਇਹਨਾਂ 'ਤੇ ਵੀ ਕਿਰਪਾ ਕਰ ਦਿਓ, ਤਾਂ ਕਿ ਇਹ ਵੀ ਅਗਾਂਹ ਸਿੱਖੀ ਨੂੰ ਕਮਾਉਣ ਜੋਗੇ ਹੋ ਜਾਣ, ਬਾਣੀ 'ਤੇ ਬਾਣੀ ਦੇ ਰੰਗ ਦੇ ਵਿੱਚ ਰੰਗੇ ਜਾਣ। ਐਸਾ ਜਾਗ ਤੁਸੀਂ ਲਾ ਦਿਓ ਸਾਡੇ 'ਤੇ ਆਪਣੀ

ਗੁਰੂ ਮਹਾਰਾਜ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਜਿਹੜੇ ਗੁਰਬਾਣੀ ਦੇ ਨਾਲ ਨਿੱਤ ਦੇ ਨੇਮ ਨਾਲ ਜੁੜਦੇ ਨੇ ਮੁਬਾਰਕ ਹੈ। ਜਿਹੜੇ ਹਜੇ ਬਾਣੀ ਦੇ ਧਾਰਨੀ ਨਹੀਂ ਬਣੇ ਉਹ ਵੀ ਖੰਡੇ ਦੀ ਪਹਲ ਲੈ ਕੇ ਬਾਣੀ ਦੇ ਧਾਰਨੀ ਬਣ ਕੇ ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗ ਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾ ਸਕਣ। ਸਤਿਗੁਰੂ ਮਹਾਰਾਜ ਜੀ ਸਭਨਾਂ 'ਤੇ ਤਰਸ ਕਰਨ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਵਾਹਿਗੁਰੂ ਜੀ ਕਾ ਖਾਲਸਾ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਟੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਆਉਣ ਦਿਆ ਵੈਤਾਏ।

ਆਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪੇ ਆ ਵੰਡ ਛਕਿਆ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ

ਸਿੱਖਾਂ ਦਾ ਮਰਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲ੍ਹੇ ਦਰਸ਼ਨ ਦੀਦਾਰ ਅਤੇ

ਨਿਉਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦੇ ਹਜ਼ੂਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈਆ, ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਵੋਚੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਖਵਾਰ ਹੋਏ, ਸਭ ਮਿਲੇਂਗੇ ਬਚੇ ਸ਼ਰਨ ਜੋ ਖਵਾ।

जां कै सोकत जाने पीर पराई, जां कै अंदर

क्यों ना मरिजै रोए, जान लग चेतना आवही।

ਹੈ ਤਿਸ ਤਿਲ ਨਾ ਤਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ।

ਇਹ ਸੁਖ ਮਾਂਗੈ ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਹਲਾ ਦੂਜਾ
1: ਜਿਸੋ ਚੰਦਾ ਗਵੈ ਸੂਰਜ ਚੜੇ ਹਜ਼ਾਰ ਇੱਥੇ ਚਰਨ ਹੁੰਦਿਆਂ ਗੁਰਬਿੰਦ ਕੋ ਹੋਰਾਂ ਦਾ ਹਰ ਮਹੱਲਾ ਪਹਿਲਾ
0: ਨਾਨਕ ਗੁਰੂ ਨਾ ਚੇਤਨੇ ਮਣ ਆਪਣੇ ਸੁਚੇਤ ਛੁੱਟੇ ਤਲਵਾਰ ਚੋਂ ਸੰਜੇ ਅੰਦਰ ਖੇਤ ਖੇਤ

0: ਹਰ
1: ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅੰਮ੍ਰਿਤ ਸੱਚਾ ਦੀਵਾਰ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸਾਰ ਸੱਚੇ ਤੂੰ ਦੇਖਾ ਲੱਖ ਕਰੋੜ ਸੱਚਾ ਸਪਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਭ ਸੱਚੀ ਸਾਲਾ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੁਕਤ ਨਿਕਤ ਮਹੱਲਾ ਪਹਿਲਾ
2: ਵੱਡੀ ਵਡਿਆਈ ਜਾ ਵੱਡਾ ਨਾਮ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਿਚਲ ਥਾਓ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁੱਝੇ ਸਭ ਭਾਓ।

0: ਸਰਬ ਰਜਾਈ ਮਹੱਲਾ ਦੂਜਾ।
1: ਇਹੋ ਜਗ ਸੱਚੇ ਕੀ ਕੋਠੜੀ ਸੱਚੇ ਕਪ ਚ ਵਾਸ, ਇੱਕ ਨਾ ਹੁਕੇ ਸਮਾਇਲ ਇੱਕ ਨਾ ਹੁਕੇ ਕਰੇ ਵਿਨਾਸ, ਇੱਕ ਨਾ ਪੜੇ ਕਟਲੇ ਇੱਕ ਨਾ ਮਾਇ ਵਿੱਚ ਵਾਸ, ਇਹ ਪਿਆਕ ਨਾ ਜਪ

ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੇ ਬਿਸਮਾਦ ਪਿਹਿਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਗ ਫਰੈ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡਿਆ ਵਿਡਾਣੀ ਬਿਸਮਾਦ ਧਰਤੀ ਬਿਸਮਾਦ ਖਾਣ ਬਿਸਮਾਦ ਸਾਧ ਲੱਗੈ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਯੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ ਸਿਫਤ ਬਿਸਮਾਦ ਉਜੜ ਬਿਸਮਾਦ ਦੂਰ ਬਿਸਮਾਦ ਦੇਖੈ ਰਹਿ ਬਿਸਮਾਦ ਮਹੱਲਾ ਪਹਿਲਾ ਕੁਦਰਤ ਦੇ ਸਾਰ ਕੁਦਰਤ ਪਾਤਾਲੀਆਂ ਕਾਸੀ ਆਕਾਰ ਵੇਦ ਪ੍ਰਾਣਕ ਤੇ ਬਾਂ ਕੁਦਰਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨ ਸਿਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ।

सतनाम श्री वाह।

ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਧਨ ਨਾਨਕ ਮਸਕ ਤੁਮ ਤਰਿਓ ਜਿਨ ਹੱਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛੱਜ ਗਨ ਮੁਨ ਬਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ ਪੰਚ ਭੂਤ ਏਕ ਘਰ ਰਾਖ ਲੇ ਸਮਝ ਜਗ ਗੁਰਾਰ ਖੇਲ ਹੈ ਸਮਤ ਸਾਰ ਰਥ ਉਨਮਨ ਲਿਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲੁਖ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵਹਿ ਸ਼ਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਪਾਰ ਸਤ ਸੰਗਤ ਸਹਿਜ ਸਾਰ ਜਾਗੀਲੇ ਗੁਰਬੀਚਾਰ ਨਿਮਰੀ ਭੂਤ ਸਦੀ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਤੋ ਦ੍ਰਿੜਿਓ ਅਪਾਰ ਬਲ ਜਾਰ ਸਾਦਿਕ ਸਿੱਧ ਸੋ ਜਨ ਜੀਆ ਕੋ ਅਧਾਰ ਤੂੰ ਤਾ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹੇ ਜਗਤਰ ਜਲ ਪਦਮ ਵਿਚਾਰ ਕਲਿਪ ਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਿਧ ਤੇਰੇ ਏਕਲੇ ਅਵਤਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ।

ਸਤਿਯੁਗ ਤੈ ਮਾਣਿਓ ਛੱਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਣ ਕੋ ਰਾਜ ਅਭੈ ਭਗਤੈ ਜਨ ਦੀਓ ਕਲ ਯੁਗ ਪਰਮਾਨਕ ਗੁਰ ਅੰਗਦ ਅਮੋ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ

पुरेत काज श्री सतगुर सो परसन कल युग हो रखो दास।

ਸੁਣਿਆ ਗੁਰ ਸੰਗਤ ਤੇ ਮਿਲਨ

शीतल हो आप गवाए, अंदर तृप्त संतोखे।

ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ ਜੋ ਗੁਰੂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਸੁਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 649 ਅਤੇ 650 ਅੰਗ ਦੇ ਉੱਪਰ ਸੁਭਾਵਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ। ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਨ ਕਰਨਾ ਕਰੀਏ ਜੀ।

ਗੁਣਵੰਤ ਔਰ ਮਿੱਟੀ ਮੁਸਲਾ ਪੇ ਕਮਿਆ ਘੜ ਭਾਂਡੇ ਇੱਟਾ ਕੀਆ ਜਲਦੀ ਜਾਂਗਿਆ ਨਾਨਕ ਜਿਨ ਕਰਤੈ ਕਾ ਦੋ ਜਾਣੇ ਕਰਤਾਰ ਪਾ।

0: ਨਾਨਕ ਹੁਕਮ ਨਿਕਾਲੇ ਜਿਹਾ ਵੇਖ ਹੈ ਤਿਹਾ ਵੇਖ ਮਹੱਲਾ ਦੂਜਾ
1: ਹਉਮੈ ਹਾ ਜਾਤ ਹੈ ਹਉਮੈ।